ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ।

ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਭਰੀ ਸਿਉਂ ਕਹੀਐ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਧ ਨੌ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧ ਨੌ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵੀਚ।

ਰੱਖੇ ਤੇਰੇ ਧਾਰੇ, ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ।

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੈ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗੇ ਆਈਆਂ, ਸਿੱਧਾ ਪੁਰਖਾਂ ਕੀਆ ਵਡੇ ਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਖਾਲਸਾ, ਸਾਧ ਸੰਗਤ ਜੀਓ, ਆਪ ਸਭਨਾਂ ਨੇ ਸੰਧਿਆ ਸਮੇਂ ਦੇ ਨਿਤਨੇਮ ਜੀ ਦੇ ਪਾਠ ਭਾਈ ਇਕਬਾਲ ਸਿੰਘ ਜੀ ਕੋਲੋਂ ਸਰਵਣ ਕੀਤੇ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣ ਜੀ। ਸੋ ਆ ਹੁਣ ਭਾਈ ਬਲਵਿੰਦਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਰਤ ਦੀ ਸੇਵਾ ਪ੍ਰਵਾਨ ਕਰਨੀ ਹੁਣ ਸਾਡੇ ਸਤਿਕਾਰ ਜੋ ਗਿਆਨੀ ਦਲਜੀਤ ਸਿੰਘ ਜੀ ਉਹਨਾਂ ਦੀ ਰਸਨਾ ਦੁਆਰਾ ਗੁਰ ਕਾ ਧਿਆਸਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਵੰਦਨਾ, ਤਰ ਕਰ ਤਰ ਪਰਮਾਥ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾ ਕਰ ਅਨਰਾਗ, ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ, ਏਕੰਕਾਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਮਾਲਕ ਗੁਰ ਤਗਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਹੋ ਕੇ ਆਪਣੇ ਜੀਵਨ ਦਾ ਲਾਹਾ ਖੱਟ ਰਹੇ ਸਤਸੰਗੀ ਜਨੋ, ਆਪ ਜੀ ਬਹੁਤ ਵੱਡੀਆਂ ਭਾਗਾਂ ਵਾਲੇ ਹੋ। ਸੰਧਿਆ ਵੇਲੇ ਦੀ ਸਜੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਬੜੇ ਪਿਆਰ ਦੇ ਨਾਲ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਬੜੇ ਪਿਆਰ ਦੇ ਨਾਲ ਆਪ ਜੀ ਨੂੰ ਇਹ ਸ਼ਬਦ ਸਰਵਣ ਕਰਵਾ ਰਹੇ ਸਨ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗਾ ਮਤ ਜਾਈ। ਜਿਸ ਵੇਲੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਤ ਦਾ ਉਧਾਰ ਕਰਦਿਆਂ ਇਹ ਮਨ ਵਿੱਚ ਵਿਚਾਰ ਕੀਤੀ ਹੈ ਕਿ ਜਿਹੜੀ 84 ਸਿੱਧ ਨੇ ਗੋਰਖ ਨਾਥ ਆਦਿਕ, ਇਹਨਾਂ ਨੇ ਵੀ ਬੜੀ ਯੋਗ ਸਾਧਨਾ ਕੀਤੀ ਹੈ, ਬੜੀ ਭਗਤੀ ਕੀਤੀ ਹੈ। ਇੰਨੀ ਸਾਧਨਾ ਕਰਨ ਦੇ ਬਾਵਜੂਦ ਵੀ ਇਹਨਾਂ ਦੇ ਮਨ ਵਿੱਚ ਹੰਕਾਰ ਬੜਾ ਹੈ, ਜਿਸ ਕਰਕੇ ਇਹਨਾਂ ਦਾ ਭਲਾ ਨਹੀਂ ਹੋਵੇਗਾ। ਇਹਨਾਂ ਦਾ ਭਲਾ ਕਰਨ ਵਾਸਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ ਵੱਲ ਨੂੰ ਚੱਲੇ ਨੇ ਨਾ ਸਤਸੰਗ ਜੀ, ਅਤੇ ਇਹਨਾਂ ਸਿੱਧਾਂ ਨੂੰ, ਕਿਉਂਕਿ ਇਹਨਾਂ ਕੋਲ ਰਿਧੀਆਂ ਸਿੱਧੀਆਂ ਸਨ, ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਨਾਨਕ ਤਪਾ ਜੀ ਸਾਡੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਆ ਰਹੇ ਨੇ। ਇਹਨਾਂ ਨੇ ਆਪਣੀਆਂ ਰਿਧੀਆਂ ਸਿੱਧੀਆਂ ਦੇ ਬਲ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਰਸਤੇ ਦੇ ਵਿੱਚ ਹੀ ਰੋਕਣ ਦਾ ਯਤਨ ਕੀਤਾ ਹੈ। ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦਾ ਭਲਾ ਚਾਹੁੰਦੇ ਨੇ, ਇਹਨਾਂ ਦਾ ਲੋਕ ਪਰਲੋਕ ਸਵਾਰਨਾ ਚਾਹੁੰਦੇ ਨੇ, ਕਿ ਇਹਨਾਂ ਨੇ ਘਰ ਪਰਿਵਾਰ ਛੱਡਿਆ, ਬੜੀ ਸਾਧਨਾ ਕੀਤੀ ਹੈ। ਸਾਧਨਾ ਕਰਨ ਤੋਂ ਬਾਅਦ ਵੀ ਇਹਨਾਂ ਦੇ ਅੰਦਰ ਹਉਮੈ ਦਾ ਜਿਹੜਾ ਕੰਡਾ ਹੈ ਉਹ ਇਹਨਾਂ ਨੂੰ ਕਿਸੇ ਪਾਸੇ ਨਹੀਂ ਲੱਗਣ ਦੇਵੇਗਾ। ਨਾ ਇਹ ਇੱਧਰ ਜੋਗੇ ਨੇ, ਨਾ ਇਹ ਉੱਧਰ ਜੋਗੇ ਨੇ। ਇਹਨਾਂ ਦਾ ਲੋਕ ਵੀ ਅਤੇ ਪ੍ਰਲੋਕ ਵੀ ਸਭ ਆ ਰਿਹਾ ਜਾਵੇ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ, ਇਹਨਾਂ ਦੇ ਭਲੇ ਵਾਸਤੇ ਸੁਮੇਰ ਪਰਬਤ ਵੱਲ ਨੂੰ ਚੱਲੇ ਨੇ, ਅਤੇ ਇਹ ਉਹਨਾਂ ਨੂੰ ਰੋਕਣ ਵਾਸਤੇ ਆਪਣੀਆਂ ਰਿਧੀਆਂ ਸਿੱਧੀਆਂ ਦਾ ਬਲ ਲਾ ਰਹੇ ਨੇ। ਉਸ ਵੇਲੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਕਰਤੀ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ, ਜੋ ਆਪ ਜੀ ਨੇ ਭਾਈ ਬਲਵਿੰਦਰ ਸਿੰਘ ਜੀ ਦੀ ਰਸਨਾ ਤੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਗੁਰੂ ਬਾਬਾ ਕਿਰਪਾ ਕਰੀ, ਇਹ ਕੇਵਲ ਉਹਨਾਂ ਸਿੱਧਾਂ ਦੀ ਗੱਲ ਨਹੀਂ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹ ਵਚਨ ਕੀਤੇ ਨੇ, ਕਾਮ ਕ੍ਰੋਧ ਨਗਰ ਵ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਇਹ ਜਿਹੜਾ ਸਾਡਾ ਸਰੀਰ ਹੈ ਵਿਕਾਰਾਂ ਦੇ ਨਾਲ ਭਰਿਆ ਹੋਇਆ, ਇਹ ਵਿਕਾਰਾਂ ਤੋਂ ਛੁਟਕਾਰਾ ਗੁਰੂ ਨਾਲ, ਗੁਰੂ ਦੀ ਸੰਗਤ ਨਾਲ ਸਾਂਝ ਬਣਾ ਕੇ ਮਿਲਦਾ ਹੈ। ਸਤਿਗੁਰੂ ਜੀ ਨੇ ਤਰਸ ਕੀਤਾ ਹੈ, ਆਪਣੀ ਗੋਦ ਬਖਸ਼ੀ ਹੈ, ਗੁਰੂ ਪਿਆਰਿਆਂ ਦੀ ਸੰਗਤ ਬਖਸ਼ੀ ਹੈ। ਸੋ ਆਓ ਬੜੇ ਪਿਆਰ ਨਾਲ ਗੁਰੂ ਕਾ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲੀ ਬਣਾਈਏ। ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਲੜੀਵਾਰ ਇਤਿਹਾਸ ਵਿੱਚ ਇਹ ਕਥਾ ਸਰਵਣ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਬਾਦਸ਼ਾਹ ਜਹਾਂਗੀਰ ਦੇ ਨਾਲ ਵਿਚਾਰ ਗੋਸ਼ਟ ਹੋਈ ਹੈ।
ਵਜ਼ੀਰ ਖਾਨ ਨੇ ਜਦੋਂ ਸਤਿਗੁਰੂ ਜੀ ਦੇ ਵਚਨ ਬਾਦਸ਼ਾਹ ਜਹਾਂਗੀਰ ਨੂੰ ਦੱਸੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਾਂ ਕਿਲ੍ਹੇ ਵਿੱਚੋਂ ਬਾਹਰ ਆਉਣਗੇ ਜੀ, ਉਹਨਾਂ ਦੇ ਨਾਲ ਕਿਲ੍ਹੇ ਵਿੱਚ ਜਿੰਨੇ ਕੈਦੀ ਰਾਜੇ ਨੇ ਤੂੰ ਉਹਨਾਂ ਨੂੰ ਰਿਹਾਅ ਕਰੇਂਗਾ। ਇਹ ਸੁਣਨ ਤੋਂ ਬਾਅਦ ਫਿਰ ਇਸ ਨੇ ਇੱਕ ਰਾਜਨੀਤਿਕ ਪੁਆਇੰਟ ਮਨ ਵਿੱਚ ਵਿਚਾਰਿਆ, ਰਾਜਨੀਤੀ ਖੇਡੀ ਹੈ ਕਿ ਸਾਰੇ ਜਿਹੜੇ ਰਾਜੇ ਨੇ ਉਹ ਵੀ ਕਿਲ੍ਹੇ ਦੇ ਵਿੱਚੋਂ ਬਾਹਰ ਨਾ ਆਉਣ, ਸਤਿਗੁਰੂ ਜੀ ਦੀ ਪ੍ਰਸੰਨਤਾ ਵੀ ਮੈਨੂੰ ਮਿਲ ਜਾਵੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚ ਆਪਾਂ ਸਤਿਗੁਰੂ ਜੀ ਦੀ ਬਾਣੀ ਵਿੱਚ ਵਚਨ ਪੜ੍ਹਦੇ ਹਨ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡਾ ਕੁੱਥਾ ਜਾਏ। ਬੰਦਾ ਸਲਾਮ ਵੀ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਵੀ ਟੇਕਦਾ ਹੈ ਅਤੇ ਜਵਾਬ ਵੀ ਦਿੰਦਾ ਕਿ ਤੁਹਾਡੀ ਗੱਲ ਵੀ ਨਹੀਂ ਮੰਨਣੀ। ਇਸੇ ਤਰ੍ਹਾਂ ਇਹ ਵੀ ਸ਼ਰਧਾ ਤਾਂ ਬੜੀ ਦਿਖਾ ਰਿਹਾ ਹੈ ਪਰ ਗੁਰੂ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਫੈਸਲਾ ਦਿੱਤਾ, ਫਿਰ ਉਹ ਸਤਸੰਗ ਜੀ ਮੁੱਢੋਂ ਕੁੱਥਾ ਜਾਏ, ਉਹ ਆਪਣੇ ਸਿਧਾਂਤ ਨੂੰ ਖੁੰਝ ਜਾਂਦਾ ਹੈ, ਉਹਨੂੰ ਕੁਝ ਵੀ ਨਹੀਂ ਮਿਲਦਾ, ਉਹ ਖਾਲੀ ਰਹਿ ਜਾਂਦਾ। ਅਜਿਹਾ ਆਇਆ ਉਹ ਉਹੋ ਜਿਹਾ ਹੀ ਖਾਲੀ ਮੁੜ ਜਾਂਦਾ ਹੈ।

0: ਜਾ ਕੇ ਦੱਸੀ। ਮਹਾਰਾਜ ਮੁਸਕਰਾਏ ਹੈ, ਕਿਉਂਕਿ ਸਤਿਗੁਰੂ ਜੀ ਜਾਣਦੇ ਆ ਨਾ ਕਿ ਅਸੀਂ ਕੀ ਹਾਂ। ਬਾਹਰੋਂ ਮਖੋਟਾ ਜਿਹੜਾ ਅਸੀਂ ਧਰਮ ਦਾ ਪਾਇਆ ਹੁੰਦਾ ਹੈ, ਗੱਲਾਂ ਸਾਡੀਆਂ ਧਰਮ ਦੀਆਂ ਹੁੰਦੀਆਂ ਹੈ, ਪਰ ਅੰਦਰ ਪਾਪ ਹੁੰਦਾ ਹੈ, ਕੋੜ ਹੁੰਦਾ ਹੈ। ਸਤਿਗੁਰੂ ਜੀ ਦੇ ਕੋਲੋਂ ਕੁਝ ਨਹੀਂ ਛੁਪਿਆ, ਬੰਦਾ ਬੰਦੀ ਕੋਲੋਂ ਕੁਝ ਛੁਪਾ ਸਕਦਾ ਹੈ, ਲੁਕਾ ਸਕਦਾ, ਪਰ ਇੱਥੇ ਆਣ ਕੇ ਵੀ ਬੰਦਾ ਨਾ ਜਿਵੇਂ ਸੰਸਾਰ ਵਿੱਚ ਕਰਦਾ ਹੈ ਅਤੇ ਗੁਰੂ ਦੇ ਦਰ 'ਤੇ ਵੀ ਆਣ ਕੇ ਉਸੇ ਤਰ੍ਹਾਂ ਹੀ ਚਲਾਕੀਆਂ ਚੁਤਰਾਈਆਂ ਕਰਦਾ ਹੈ, ਪਰ ਸਤਿਗੁਰੂ ਜੀ ਵੇਖ ਕੇ ਮੁਸਕਰਾਉਂਦੇ ਹੈ। ਜਿਵੇਂ ਇਹਦੇ ਇਸ ਪੁਆਇੰਟ ਨੂੰ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਨੇ ਕਿ ਇਹ ਕਿੱਡਾ ਅਣਜਾਣ ਹੈ, ਵੀ ਮੈਂ ਇਹ ਚਲਾਕੀ ਕਿਹਦੇ ਨਾਲ ਖੇਡ ਰਿਹਾ ਹੈ, ਰੱਬ ਦੇ ਨਾਲ ਮੈਂ ਚਲਾਕੀ ਖੇਡਣ ਲੱਗਾ ਹੈ ਅਤੇ ਕੀ ਰੱਬ ਨਾਲ ਮੇਰੀ ਚਲਾਕੀ ਚੱਲੇਗੀ। ਸਤਿਸੰਗਤ ਜੀ, ਸਤਿਗੁਰੂ ਜੀ ਨੇ ਲਿਖ ਕੇ ਦਿੱਤਾ ਹੈ ਕਿ ਸਹਿਸ ਸਿਆਣਪਾਂ ਲੱਖ ਹੋਹੀ ਤਾਂ ਇੱਕ ਨਾ ਚੱਲੇ ਨਾਲ। ਗੁਰੂ ਨਾਲ ਪਰਮੇਸ਼ਰ ਦੇ ਨਾਲ ਬੰਦੇ ਦੀਆਂ ਹਜ਼ਾਰਾਂ ਸਿਆਣਪਾਂ, ਲੱਖਾਂ ਸਿਆਣਪਾਂ, ਚਲਾਕੀਆਂ, ਚਤੁਰਾਈਆਂ ਇੱਕ ਵੀ ਨਹੀਂ ਚੱਲਦੀ। ਇਸੇ ਕਰਕੇ ਗੁਰੂ ਬਾਬੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਾਣੀ ਵਿੱਚ ਲਿਖ ਕੇ ਦਿੱਤਾ ਹੈ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਦੇ ਨਾਲ ਨਹੀਂ ਇਹ ਤੇ ਜਿਹੜਾ ਸਤਸੰਗ ਜੀ, ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਪੜ੍ਹਦੇ ਕਿ ਮੇਲ ਲਹਿੋ ਦਿਆਲ ਟੈ ਪਏ ਦੁਆਰਿਆ। ਜਿਹੜਾ ਇਸ ਦਰ 'ਤੇ ਆ ਕੇ ਟੈ ਪੈਂਦਾ ਹੈ, ਤਰਲਾ ਲੈਂਦਾ ਹੈ ਨਾ ਕਿ ਮਹਾਰਾਜ ਮੈਨੂੰ ਆਪਣੇ ਨਾਲ ਮਿਲਾ ਲਵੋ, ਇਹ ਵਿਛੋੜਾ ਨਹੀਂ ਸਿਹਾ ਜਾਂਦਾ, ਹੁਣ ਤੁਹਾਡੇ ਤੋਂ ਬਗੈਰ ਹੀ ਜਿਹੜਾ ਜੀਵਨ ਫਿੱਕਾ ਲੱਗਦਾ ਹੈ ਮਹਾਰਾਜ, ਫਿਰ ਉਹਨੂੰ ਸਤਿਗੁਰੂ ਜੀ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇਹੋ ਬਿਰਧ ਸੁਭਾਵੀ ਸੰਦਾ। ਇਹ ਗੁਰੂ ਦਾ ਬਿਰਧ ਹੈ, ਮੁੱਢ ਕਦੀਮ ਤੋਂ ਸੁਭਾਅ ਹੈ, ਜਿਹੜਾ ਢਹਿ ਪੈਂਦਾ ਹੈ ਨਾ ਸਤਿਗੁਰੂ ਜੀ ਉਹਨੂੰ ਜ਼ਰੂਰ ਗਲ ਨਾਲ ਲਾਉਂਦੇ ਹੈ। ਇਹਦੀ ਚਲਾਕੀ ਸੁਣ ਕੇ ਸਤਿਗੁਰੂ ਜੀ ਮੁਸਕਰਾਏ, ਉਸੇ ਵੇਲੇ ਸਿੱਖ ਨੂੰ ਭੇਜਿਆ, ਨਵਾਂ ਜਾਵਾਂ ਸਤਿਗੁਰੂ ਜੀ ਨੇ ਮੰਗਵਾਇਆ, ਜਿਹਦੀਆਂ 50 ਕਲੀਆਂ ਨੇ, 50 ਪੱਲੀ ਨੇ, ਅਤੇ ਨਾਲ ਇੱਥੇ ਜਿਹੜਾ ਕਮਰਬੰਦ ਹੈ ਨਾ, ਦੋ ਤਣੀਆਂ ਉਹਦੀਆਂ। ਉਹ ਨਵੀਂ ਵਸਤਰ, ਨਵਾਂ ਜਾਮਾ ਜਦੋਂ ਸਤਿਗੁਰੂ ਜੀ ਨੇ ਧਾਰਨ ਕੀਤਾ, ਤਿਆਰ ਬਿਆਰ ਤਿਆਰ ਹੋਏ ਨੇ, ਸਾਰੇ ਰਾਜਿਆਂ ਨੂੰ ਬੁਲਾਇਆ ਗਿਆ, ਸਤਿਗੁਰੂ ਜੀ ਨੇ ਕਿਹਾ ਕਿ ਸਾਡੇ ਚੂੜੇ ਦੇ ਜਿਹੜੇ ਪੱਲੇ ਨੇ ਇਹਨਾਂ ਨੂੰ ਤੁਸੀਂ ਪਕੜ ਲਵੋ। ਕਾਹਲੀ ਨਾਲ ਸਾਰਿਆਂ ਰਾਜਿਆਂ ਨੇ ਪਕੜਿਆ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਜਿੰਨੇ ਰਾਜੇ ਗੁਰੂ ਦੇ ਚੋਲੇ ਦੇ ਪੱਲੇ ਪਕੜ ਲੈਣਗੇ ਬਾਦਸ਼ਾਹ ਨੇ, ਉਹਨਾਂ ਨੂੰ ਮੁਕਤ ਕਰਨ, ਕਾਹਲੀ ਨਾਲ ਛੇਤੀ ਨਾਲ ਦੌੜ ਕੇ ਸਾਰੇ ਫੜਨ ਲੱਗੇ, ਪਰ ਸਤਿਗੁਰੂ ਜੀ ਨੇ ਧੀਰਜ ਦਿੱਤੀ ਕਿ ਨਹੀਂ, ਕਾਹਲੀ ਨਾ ਕਰੋ, ਕੋਈ ਰਹੇਗਾ ਨਹੀਂ, ਅਸੀਂ ਸਾਰਿਆਂ ਨੂੰ ਲੈ ਕੇ ਜਾਵਾਂ, ਸਾਰਿਆਂ ਦੀ ਬੰਦ ਖਲਾਸੀ ਕਰਾਂਗੇ। ਅਤੇ ਜਦੋਂ ਸਤਿਸੰਗਤ ਜੀ 52 ਰਾਜਿਆਂ ਦੇ ਵਿੱਚੋਂ 50 ਰਾਜਿਆਂ ਨੇ ਸਤਿਗੁਰੂ ਜੀ ਦੇ ਚੋਲੇ ਦੇ ਪੱਲੇ ਪਕੜ ਲਏ ਨਾ, ਅਤੇ 2 ਰਾਜੇ ਬਾਕੀ ਰਹਿ ਗਏ, ਅਤੇ ਉਹਨਾਂ ਨੇ ਫਿਰ ਮਹਾਰਾਜ ਜੀ ਅੱਗੇ ਤਰਲਾ ਲਿਆ, ਮਹਾਰਾਜ ਸਾਡੀ ਜ਼ਿੰਦਗੀ ਇਹਦਾ ਹੀ ਲੰਘ ਜਾਵੇਗੀ, ਅਸੀਂ ਇੱਥੇ ਮਰ ਖੱਪ ਜਾਵਾਂਗੇ, ਸਾਡੀ ਨਹੀਂ ਮੁਕਤੀ ਹੋਵੇਗੀ, ਅਸੀਂ ਨਹੀਂ ਇਸ ਕਿਲੇ ਵਿੱਚੋਂ ਮੁਕਤ ਹੋਵਾਂਗੇ, ਮਹਾਰਾਜ ਕਿਰਪਾ ਕਰੋ ਸਾਡੇ 'ਤੇ ਵੀ ਤਰਸ ਕਰੋ। ਮਹਾਰਾਜ ਤਰਾਹੀ ਤਰਾਹੀ ਅਸੀਂ ਮਹਾਰਾਜ ਸ਼ਰਨ ਤੁਮਾਰੀ, ਮਹਾਰਾਜ ਤਰਲਾ ਲਿਆ ਹੈ, ਸ਼ਰਨ ਦੇ ਵਿੱਚ ਆਏ ਮਹਾਰਾਜ ਜੀ ਦੀ। ਮਹਾਰਾਜ ਜੀ ਨੇ ਕਿਹਾ ਵੀ ਆ ਸਾਡੇ ਕਮਰਬੰਦ ਦੀਆਂ 2 ਤਣੀਆਂ ਨੇ, ਇਹਨਾਂ ਨੂੰ ਫੜ ਦਿਓ ਤੁਸੀਂ। ਜਦੋਂ ਇਹ ਵਚਨ ਕਹੇ, ਮਨ ਵਿੱਚ ਬੜੀ ਖੁਸ਼ੀ ਹੋਈ, ਬੜਾ ਆਨੰਦ ਹੋਇਆ। ਸਤਿਸੰਗਤ ਜੀ, 52 ਰਾਜੇ ਜਦੋਂ ਸਤਿਗੁਰੂ ਜੀ ਕਿਲੇ ਵਿੱਚੋਂ ਬਾਹਰ ਲੈ ਕੇ ਨਿਕਲ ਲੱਗੇ, ਸੰਗਤਾਂ ਨੂੰ ਪਤਾ ਲੱਗਿਆ, ਅਤੇ ਦੂਰੋਂ ਦੂਰੋਂ ਗੁਰੂ ਕੀ ਸਿੱਖ, ਗੁਰੂ ਕੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੌੜ ਦੌੜ ਕੇ ਆ ਰਹੀਆਂ ਨੇ, ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਨੇ, ਆਪਣੇ ਜੀਵਨ ਨੂੰ ਸੁਹੇਲਾ ਬਣਾ ਰਹੀਆਂ ਨੇ। ਆਓ ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਉਸ ਨੂੰ ਪਿਆਰ ਦੇ ਨਾਲ ਸਰਵਣ ਕਰੀਏ ਜੀ।
1: ਜੋ ਪਰੀ ਬਹੁ ਬਾਰ ਬਦੇ, ਸਿਰ ਰੁੱਖੇ ਬੜੇ ਨਾ ਲਹੀ ਚੁਕਨਾਈ।
0: ਸਤਿਸੰਗਤ ਜੀ, ਜਿਹੜੇ ਇਹ ਕੈਦੀ ਰਾਜੇ ਨੇ ਉਹਨਾਂ ਦੇ ਸਵਰੂਪ ਬਾਰੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਜਿਹਨਾਂ ਦੇ ਸਿਰ ਦੇ ਵਿੱਚ ਜੂਆਂ ਪਈਆਂ ਨੇ, ਕੇਸ ਇਹਨਾਂ ਦੇ ਵਾਲ ਬਹੁਤ ਵਧੇ ਹੋਏ ਨੇ, ਲੰਮੇ ਨੇ, ਸਿਰ ਰੁੱਖੇ ਬੜੇ ਨਾ ਲਹੀ ਚਿਕਨਾਈ, ਅਤੇ ਸਿਰ ਬਹੁਤ ਰੁੱਖਾ ਹੈ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਸ ਕੈਦ ਵਿੱਚ ਨੇ ਨਾ।

ਜਿੱਥੇ ਕੇਸਾਂ ਵਿੱਚ ਜੂਆਂ ਪਈਆਂ ਨੇ, ਕੇਸ ਲੰਮੇ ਨੇ, ਉਦਾਂ ਹੀ ਖੁਸ਼ਕੀ ਦੇ ਨਾਲ ਬਹੁਤ ਰੁੱਖੇ ਕੇਸ ਨੇ ਅਤੇ ਬਹੁਤੀ ਕੋਈ ਚਿਕਨਾਈ ਨਹੀਂ।

0: ਜਿਨ੍ਹਾਂ ਦੇ ਨਾਲ ਸਾਰਾ ਸਰੀਰ ਵੀ ਟਕਿਆ ਨਹੀਂ ਜਾ ਰਿਹਾ।
1: ਬੰਧਨ ਭਾਰ ਧਰੇ ਪਉ ਪਾਇਨ, ਮੰਦ ਹੀ ਮੰਦ ਚਲਿਓ ਜਿਨ ਜਾਈ।
0: ਜਿਹੜੇ ਇਹਨਾਂ ਦੇ ਹੱਥਾਂ ਪੈਰਾਂ ਵਿੱਚ ਬੰਧਨ ਪਏ ਨੇ ਸਤਸੰਗ ਜੀ, ਗਲ ਵਿੱਚ ਜੰਜੀਰਾਂ ਪਈਆਂ ਨੇ, ਉਹਨਾਂ ਦਾ ਭਾਰ ਬੜਾ ਹੈ।

0: ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਗੈਰ ਭਲਾ ਇਹਨਾਂ ਨੂੰ ਇਸ ਦੁੱਖ ਤੋਂ ਕੌਣ ਛੁਡਵਾ ਸਕਦਾ ਸੀ, ਇਹਨਾਂ ਦਾ ਕੌਣ ਛੁਟਕਾਰਾ ਕਰ ਸਕਦਾ ਹੈ। ਸਤਸੰਗ ਜੀ, ਬੰਦੇ ਨੂੰ ਦੁੱਖ ਦੇਣ ਵਾਸਤੇ ਬੜੇ ਲੋਕ ਨੇ, ਪਰ ਬੰਦੇ ਦਾ ਦੁੱਖ ਵੰਡਾਉਣ ਵਾਸਤੇ ਕੋਈ ਨਹੀਂ ਆਉਂਦਾ। ਦੁੱਖ ਦੇਣ ਵਾਸਤੇ ਤਾਂ ਬੜੇ ਆਉਂਦੇ ਹੈ, ਤੁਹਾਡਾ ਸੁੱਖ ਵੇਖ ਕੇ ਕਿਸੇ ਕੋਲੋਂ ਜਰਿਆ ਨਹੀਂ ਜਾਂਦਾ, ਅਤੇ ਯਤਨ ਕੀਤਾ ਜਾਂਦਾ ਕਿ ਇਹਨੂੰ ਦੁਖੀ ਕੀਤਾ ਜਾਵੇ, ਇਹਨੂੰ ਦੁੱਖ ਦਿੱਤਾ ਜਾਵੇ। ਪਰ ਇੱਕ ਗੁਰੂ ਹੈ ਸਤਿਗੁਰੂ ਜੀ, ਜੋ ਸਾਨੂੰ ਰੋਜ਼ ਬਾਣੀ ਵਿੱਚ ਇਹ ਵਚਨ ਸੁਣਾਉਂਦੇ ਵੀ ਹੈ ਅਤੇ ਦ੍ਰਿੜ ਵੀ ਕਰਵਾਉਂਦੇ ਹੈ ਕਿ ਦੁੱਖ ਪਰ ਹਰ ਸੁੱਖ ਕਰ ਲੈ ਜਾਈ, ਵੀ ਆਪਣਾ ਇੱਥੇ ਦੁੱਖ ਛੱਡ ਜਾ ਅਤੇ ਸੁੱਖ ਲੈ ਕੇ ਜਾ, ਆ ਮੇਰੇ ਕੋਲ, ਮੈਂ ਤੇਰਾ ਦੁੱਖ ਲੈਣ ਵਾਸਤੇ ਤਿਆਰ ਹਾਂ ਅਤੇ ਤੈਨੂੰ ਸੁੱਖ ਦੇ ਨਾਲ ਨਿਵਾਜ ਕੇ ਤੇਰੇ ਘਰ ਵਿੱਚ ਤੈਨੂੰ ਭੇਜਾਂਗਾ। ਪਰ ਸਾਡੀ ਮਾੜੀ ਕਿਸਮਤ, ਅਸੀਂ ਇਹ ਦਰ ਛੱਡ ਕੇ ਉਹਨਾਂ ਦਰਾਂ 'ਤੇ ਧੱਕੇ ਖਾ ਰਹੇ ਜਿੱਥੋਂ ਸੁੱਖ ਨਹੀਂ, ਸਾਨੂੰ ਦੁੱਖ ਮਿਲਣਾ ਹੈ। ਗੁਰੂ ਕਿਰਪਾ ਕਰੀ ਸਾਨੂੰ ਸਮਝ ਪੈ ਜਾਵੇ, ਗੁਰੂ ਦੇ ਪੁਰਬ ਗੁਰੂ ਦੇ ਦਿਨ ਮਨਾਉਂਦੇ ਹਾਂ, ਪਰ ਗੁਰੂ ਦੀ ਗੱਲ ਵੀ ਮੰਨਣ ਦੀ ਸਾਨੂੰ ਸੋਝੀ ਆ ਜਾਵੇ। ਇਹ ਰਾਜੇ ਬੜੇ ਦੁਖੀ ਨੇ, ਪਰ ਇਹਨਾਂ ਨੂੰ ਇਹਨਾਂ ਦੁੱਖਾਂ ਤੋਂ ਨਿਜਾਤ ਕੌਣ ਦਵਾ ਸਕਦਾ ਹੈ? ਕਵੀ ਜੀ ਕਹਿੰਦੇ ਨੇ ਕੇਵਲ ਅਤੇ ਕੇਵਲ ਮੀਰ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਜਿਨ੍ਹਾਂ ਨੇ ਇਹਨਾਂ ਦਾ ਦੁੱਖ ਸੁਣਿਆ ਅਤੇ ਦੁੱਖਾਂ ਤੋਂ ਇਹਨਾਂ ਨੂੰ ਛੁਟਕਾਰਾ ਦਵਾਇਆ ਹੈ।
1: ਦੇਸ਼ ਵਿਸ਼ੇਸ਼ ਕੋ ਰਾਜ ਖੁਸ਼ਿਓ ਸੁਤ ਭਾਰ ਜਾ ਆਦਿ ਹਿਤੂ ਨਹੀਂ ਪਾਸੀ।
0: ਇਹਨਾਂ ਬਾਈ ਧਾਰ ਦੇ ਜਿਹੜੇ ਰਾਜੇ ਨੇ, ਇਹਨਾਂ ਦੇ ਕੋਲੋਂ ਇਹਨਾਂ ਦਾ ਰਾਜ ਭਾਗ ਅਤੇ ਸਾਰਾ ਖੁਸ਼ਿਆ ਹੀ ਖੁਸ਼ਿਆ, ਇਹਨਾਂ ਦੇ ਪਰਿਵਾਰ ਵੀ ਇਹਨਾਂ ਦੇ ਕੋਲੋਂ ਖੁਸ਼ ਗਏ, ਰਿਸ਼ਤੇਦਾਰ ਇਹਨਾਂ ਦੇ ਨਾਲ ਪਿਆਰ ਕਰਨ ਵਾਲਾ ਕੋਈ ਵੀ ਇਹਨਾਂ ਦੇ ਨੇੜੇ ਨਹੀਂ ਹੈ, ਨਾ ਕੋਈ ਪਰਿਵਾਰ ਦਾ ਜੀ ਹੈ, ਘਰ ਵਾਲੀ ਨਹੀਂ, ਨਾ ਧੀਆਂ ਪੁੱਤਰ ਨੇ, ਨਾ ਕੋਈ ਰਿਸ਼ਤੇਦਾਰ ਹੈ, ਨਾ ਕੋਈ ਮਿੱਤਰ ਹੀ ਹੈ।
1: ਦੀਹੀ ਮਹਾ ਦੁਰਗੇ ਬੜੋ ਦਿੜ ਜਾਏ ਨਾ ਕੋ ਗੱਡ ਮੈਂ ਬਲਰਾਸੀ।
0: ਦੀਹ ਮਹਾ ਦੁਰਗੇ ਬੜੋ ਦਿੜ, ਇਹ ਜਿਹੜਾ ਗਵਾਲੀਅਰ ਦਾ ਕਿਲ੍ਹਾ ਹੈ ਨਾ, ਬੜਾ ਵੱਡਾ ਅਤੇ ਬੜਾ ਪੱਕਾ ਸੀ। ਸਤਿਸੰਗਤ ਜੀ, ਭਾਵੇਂ ਕੋਈ ਕਿੱਡਾ ਵੀ ਬਲਵਾਨ ਹੈ ਨਾ, ਬਲ ਵਾਲਾ ਹੈ, ਉਹ ਇਹਦੇ ਕੋਲ ਨਹੀਂ ਸੀ ਜਾ ਸਕਦਾ। ਇਹਦੇ ਅੰਦਰ ਜਾਣਾ ਤਾਂ ਬੜੀ ਦੂਰ ਦੀ ਗੱਲ ਹੈ, ਅੰਦਰ ਜਾ ਕੇ ਇਹਨਾਂ ਰਾਜਿਆਂ ਨੂੰ ਇਸ ਕਿਲ੍ਹੇ ਵਿੱਚੋਂ ਮੁਕਤ ਕਰਵਾਉਣਾ, ਛਡਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇੱਥੇ ਕਵੀ ਜੀ ਲਿਖਦੇ ਨੇ ਕਿ ਕੋਈ ਬਹੁਤ ਵੱਡਾ ਬਲਵਾਨ ਰਾਜਾ ਜਿਹੜਾ ਹੈ, ਇਸ ਕਿਲ੍ਹੇ ਦੇ ਨੇੜੇ ਵੀ ਨਹੀਂ ਸੀ ਜਾ ਸਕਦਾ।
1: ਹੀਨੂ ਪਾਏ ਰਹੇ ਦੁੱਖ ਪਾਏ ਜੋ ਛੂਟਣ ਤੇ ਨਿਤ ਧਾਰ ਨਿਰਾਸੀ।
0: ਹੀਨ ਉਪਾਏ ਰਹੇ ਦੁੱਖ ਪਾਏ ਜੋ ਛੂਟਣ ਦੀ ਨਿਤ ਧਾਰ ਨਿਰਾਸੀ, ਜਿਹਨਾਂ ਨੇ ਸਦਾ ਵਾਸਤੇ ਸਤਿਸੰਗ ਜੀ ਆਪਣੇ ਮਨ ਵਿੱਚ ਨਿਰਾਸ਼ਤਾ ਧਾਰਨ ਕੀਤੀ ਸੀ ਕਿ ਹੁਣ ਨਹੀਂ, ਇਸ ਤੋਂ ਅਸੀਂ ਜਿਉਂਦੇ ਬਾਹਰ ਨਿਕਲ, ਆਪਣੇ ਅੰਦਰ ਹੀਣਤਾ ਭਾਵ ਪੈਦਾ ਕਰਕੇ ਦੁੱਖ ਪ੍ਰਾਪਤ ਕਰਦੇ ਸਨ, ਦੁਖੀ ਹੁੰਦੇ ਸਨ ਕਿ ਨਹੀਂ, ਹੁਣ ਕੋਈ ਸਾਨੂੰ ਇਸ ਕਿਲ੍ਹੇ ਵਿੱਚੋਂ ਛੁਡਵਾ ਨਹੀਂ ਸਕਦਾ, ਹੁਣ ਅਸੀਂ ਇਸ ਕਿਲ੍ਹੇ ਵਿੱਚੋਂ ਕਦੇ ਜਿਉਂਦੇ ਬਾਹਰ ਨਹੀਂ ਨਿਕਲ ਸਕਦੇ, ਐਸੀ ਹੀਨ ਭਾਵਨਾ ਇਹਨਾਂ ਦੇ ਅੰਦਰ ਪੈਦਾ ਹੋ ਚੁੱਕੀ ਸੀ। ਐਸੀ ਸਤਸੰਗਤ ਜੀ ਜਿਹੜੇ ਆਪਣੇ ਆਪ ਤੋਂ ਵੀ ਵਿਸ਼ਵਾਸ ਗਵਾ ਚੁੱਕੇ ਰਾਜੇ ਸਨ, ਜਿਹਨਾਂ ਨੂੰ ਆਪਣੇ ਆਪ 'ਤੇ ਵੀ ਵਿਸ਼ਵਾਸ ਨਹੀਂ ਸੀ ਵੀ ਹੁਣ ਅਸੀਂ ਜਿਉਂਦੇ ਇੱਥੋਂ ਬਾਹਰ ਨਿਕਲਾਂਗੇ।
1: ਸ਼੍ਰੀ ਹਰਗੋਬਿੰਦ ਧੀਰ ਬਿਨਾ ਕਹੁ ਕੌਣ ਕਰੈ ਅਸ ਬੰਦ ਖਲਾਸੀ।
0: ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਗੈਰ ਐਸਾ ਕੌਣ ਹੈ ਜਿਹੜਾ ਇਹਨਾਂ ਦੀ ਬੰਦ ਖਲਵਾਸੀ ਕਰਵਾ ਸਕਦਾ ਸੀ? ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੈ ਜਿਨ੍ਹਾਂ ਨੇ ਨਿਰਾਸਿਆਂ ਦੀ ਆਸ ਪੂਰੀ ਕੀਤੀ, ਜਿਨ੍ਹਾਂ ਨੂੰ ਕੋਈ ਆਸ ਹੀ ਨਹੀਂ ਸੀ, ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਹੁਣ ਅਸੀਂ ਇੱਥੇ ਹੀ ਮਰ ਖੱਪ ਜਾਣਾ ਹੈ, ਉਹਨਾਂ ਨੂੰ ਸਤਿਗੁਰੂ ਜੀ ਨੇ ਬੰਦ ਖਲਾਸੀ ਦਵਾਈ ਹੈ, ਇਸ ਕਿਲ੍ਹੇ ਵਿੱਚੋਂ ਸਤਿਗੁਰੂ ਜੀ ਨੇ ਮੁਕਤ ਕੀਤਾ ਹੈ।
1: ਦੇਸ਼ ਵਿਦੇਸ਼ਨ ਜੀਤ ਭਲੇ ਇੱਕ ਰਾਜ ਭਿਓ ਬੜ ਤੇਜ ਪ੍ਰਕਾਸ਼ੀ।
0: ਜਹਾਂਗੀਰ ਬਾਦਸ਼ਾਹ ਜਿਸ ਨੇ ਦੇਸ਼ਾਂ ਵਿਦੇਸ਼ਾਂ ਨੂੰ ਜਿੱਤ ਕੇ ਇੱਕ ਆਪਣਾ ਰਾਜ ਸਥਾਪਿਤ ਕੀਤਾ, ਆਪਣਾ ਤੇਜ ਪ੍ਰਤਾਪ ਸਾਰੇ ਹੀ ਦੇਸ਼ਾਂ ਦੇ ਵਿੱਚ ਕਾਇਮ ਕੀਤਾ ਹੈ।
1: ਨਾਹਿ ਰਹਿਓ ਅਵਨੀ ਤਲ ਕੋ ਅਸ, ਜੋ ਰਨ ਠਾਣ ਕਰੈ ਬਲ ਨਾਸੀ।
0: ਧਰਤੀ ਦੇ ਉੱਪਰ ਕੋਈ ਐਸਾ ਰਾਜਾ ਨਹੀਂ ਸਤ ਸੰਗਤ ਜੀ, ਜਿਹੜਾ ਬਲ ਦੇ ਨਾਲ ਇਸ ਬਾਦਸ਼ਾਹ ਜਹਾਂਗੀਰ ਦੇ ਨਾਲ ਜੰਗ ਕਰੇ ਅਤੇ ਇਹਦਾ ਮੁਕਾਬਲਾ ਕਰ ਸਕੇ, ਇਹਨੂੰ ਕੋਈ ਜੰਗ ਦੇ ਮੈਦਾਨ ਵਿੱਚ ਹਰਾ ਸਕੇ। ਧਰਤੀ ਦੇ ਉੱਪਰ ਕੋਈ ਐਸਾ ਰਾਜਾ ਨਹੀਂ ਸੀ, ਸਾਰੀ ਧਰਤੀ ਇਸ ਨੇ ਜਿੱਤ ਕੇ ਸਾਰਿਆਂ ਨੂੰ ਆਪਣੇ ਅਧੀਨ ਕੀਤਾ ਹੈ।
1: ਬੀ ਵਧਿਓ ਤੁਰਕੀਸ਼ ਪ੍ਰਤਾਪ, ਗਹੇ ਰਿਪ ਤਾਹੇ ਨਾ ਸ਼ੋਰ ਨਿਆਸੀ।
0: ਇਸ ਕਰਕੇ ਤੁਰਕਾਂ ਦਾ ਈਸ਼ਵਰ, ਤੁਰਕਾਂ ਦਾ ਰਾਜਾ ਪਾਤਸ਼ਾਹ ਜਹਾਂਗੀਰ, ਇਸ ਦਾ ਇਸ ਸਮੇਂ ਬੜਾ ਤੇਜ ਪ੍ਰਤਾਪ ਸੰਸਾਰ ਦੇ ਵਿੱਚ ਵਧਿਆ ਹੋਇਆ ਹੈ। ਇਸ ਨੇ ਜਿੰਨੇ ਵੀ ਵੈਰੀ ਰਾਜੇ ਸਨ ਉਹਨਾਂ ਨੂੰ ਪਕੜ ਕੇ ਆਪਣੀ ਕੈਦ ਵਿੱਚ ਪਾਇਆ ਹੈ, ਗਵਾਲੀਅਰ ਦੀ ਕਿਲੇ ਵਿੱਚ ਬੰਦ ਕੀਤਾ ਹੈ ਅਤੇ ਜਿਨ੍ਹਾਂ ਨੂੰ ਛੁੱਟਣ ਦੀ ਕੋਈ ਆਸ ਨਹੀਂ ਹੈ।
1: ਸ੍ਰੀ ਹਰਗੋਬਿੰਦ ਧੀਰ ਬਿਨਾ ਕਹੁ ਕੌਣ ਕਰੈ ਅਸ ਬੰਦ ਖਲਾਸੀ।
0: ਸਤਸੰਗ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਗੈਰ ਐਸਾ ਕੌਣ ਹੈ ਜਿਹੜਾ ਇਹਨਾਂ ਦੀ ਬੰਦ ਖਲਾਸੀ ਕਰਵਾਵੇ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੈ ਜਿਨ੍ਹਾਂ ਨੇ ਇਹਨਾਂ ਦੀ ਬੰਦ ਖਲਾਸੀ ਕਰਵਾਈ ਹੈ।

ਉਸ ਸਮੇਂ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਸਤਿਗੁਰੂ ਜੀ ਇਹਨਾਂ ਨੂੰ ਬਾਹਰ ਲੈ ਕੇ ਨਿਕਲ ਲੱਗੇ ਨਾ, ਸਤਿਗੁਰੂ ਜੀ ਦੇ ਚਾਰ ਸਫੇਰੇ ਇਹਨਾਂ ਨੇ ਸਤਿਗੁਰੂ ਜੀ ਦੇ ਚੋਲੇ ਦੇ ਪੱਲੇ ਪਕੜੇ ਨੇ। 50 ਰਾਜੇ ਜਿਹਨਾਂ ਨੇ ਸਤਿਗੁਰੂ ਜੀ ਦੇ ਚੋਲੇ ਦੇ ਪੱਲੇ ਪਕੜੇ ਨੇ। ਆਲੇ ਦੁਆਲੇ ਬਹੁਤ ਜ਼ਿਆਦਾ ਭੀੜ ਹੈ, ਫਸੇ ਹੋਏ ਨੇ ਅਤੇ ਸਾਰੇ ਹੀ ਸਤਸੰਗਤ ਜੀ ਉਸ ਵੇਲੇ

0: ਸੇ ਗੁਰੂ ਕੌਤਕ ਹੋਤ ਵਿਸ਼ਾਲ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਲ੍ਹੇ ਦੇ ਦਰਵਾਜ਼ੇ ਤੋਂ, ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਦਰਵਾਜ਼ੇ ਵਿੱਚੋਂ ਬਾਹਰ ਆਏ ਨਾ ਇਹਨਾਂ 52 ਰਾਜਿਆਂ ਨੂੰ ਨਾਲ ਲੈ ਕੇ, ਤੇ ਬੜੀ ਖੁਸ਼ੀ ਸੰਗਤਾਂ ਨੇ ਮਨਾਈ ਹੈ।
1: ਲੋਕ ਹਜ਼ਾਰੋਂ ਹੀਰਨ ਹੀਤ,
0: ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੈ। ਅਤੇ ਸਤ ਸੰਗਤ ਜੀ ਕਈ ਸਾਡੇ ਵਰਗੇ ਵੀ ਤਮਾਸ਼ਗੀਰ ਵਿੱਚ ਨੇ, ਚਲੋ ਵੇਖਦੇ ਹਾਂ ਕਿ ਮਹਾਰਾਜ 52 ਜਿਹੜੇ ਰਾਜੇ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਆਏ ਨੇ, ਉਹਨਾਂ ਦੀ ਕੀ ਹਾਲਤ ਹੈ। ਐਸੀ ਭਾਵਨਾ ਵਾਲੇ ਵੀ ਲੋਕ ਬਹੁਤ ਹੀ ਗਿਣਤੀ ਵਿੱਚ ਇੱਥੇ ਪਹੁੰਚੇ ਹਨ।
1: ਮਿਲੇ ਆਏ ਹੋਏ ਸ਼ੀਗਰ ਸਮੇਤ,
0: ਬੜੀ ਛੇਤੀ ਦੇ ਨਾਲ ਜਿਹੜੇ ਭਾਵਨਾ ਵਾਲੇ ਨੇ ਨਾ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
1: ਭਈ ਦੂਰ ਲੱਗ ਪੰਗਤ ਖਰੀ,
0: ਦੂਰ ਤੱਕ ਸਤ ਸੰਗਤ ਜੀ ਸੰਗਤ ਦੀਆਂ ਪੰਗਤਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ ਨੇ, ਸੰਗਤਾਂ ਖੜੀਆਂ ਹਨ।
1: ਗੁਰ ਦਰਸ਼ਨ ਲਈ ਬੰਦਨ ਕਰੀ,
0: ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸਿੱਖ ਨਮਸਕਾਰਾਂ ਕਰ ਰਹੇ ਹਨ।
1: ਉਚਰੇ ਸੁਜਸ ਮਹਾ ਤਿਸ ਕਾਲਾ,
0: ਉਸ ਸਮੇਂ ਗੁਰੂ ਕੀ ਸਿੱਖ ਸਤਿਗੁਰੂ ਜੀ ਦਾ ਉੱਤਮ ਜਸ ਕਰ ਰਹੇ ਹਨ।
1: ਬੰਦ ਖਲਾਸੀ ਜਾਲ ਨਿਰਪਾਲਾ,
0: ਬੰਦ ਖਲਾਸੀ ਜਾਲ ਨਿਰਪਾਲਾ, ਇਹ ਜਿੰਨੇ ਰਾਜੇ ਨੇ ਇਹਨਾਂ ਦੀ ਬੰਦ ਖਲਾਸੀ ਜਾਣਗੀ ਕਿ ਮਹਾਰਾਜ ਨੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਇਹ 52 ਜਿਹੜੇ ਰਾਜੇ ਸਨ, ਕੋਈ ਆਮ ਰਾਜੇ ਥੋੜ੍ਹਾ ਸਨ, ਸਤ ਸੰਗਤ ਜੀ ਵੱਡੀਆਂ ਵੱਡੀਆਂ ਰਿਆਸਤਾਂ ਦੇ ਮਾਲਕ ਸਨ, ਅਤੇ ਬੜੇ ਬਲਵਾਨ ਸਨ, ਬੜੀਆਂ ਬੜੀਆਂ ਫੌਜਾਂ ਦੇ ਮਾਲਕ ਸਨ, ਜਿਹੜੇ ਕਿਸੇ ਨੂੰ ਪੱਲੇ ਨਹੀਂ ਸੀ ਨਾ ਬੰਨਦੇ, ਕਿਸੇ ਦੀ ਏਨ ਨਹੀਂ ਸੀ ਮੰਨਦੇ। ਉਹਨਾਂ ਨੂੰ ਵੀ ਬਾਦਸ਼ਾਹ ਨੇ ਆਪਣੀ ਕੈਦ ਵਿੱਚ ਪਾ ਲਿਆ, ਪਰ ਉਹਨਾਂ ਦੀ ਹੁਣ ਬੰਦ ਖਲਾਸੀ ਦਾ ਜਦੋਂ ਸਮਾਂ ਆਇਆ, ਕੋਈ ਇਹਨਾਂ ਦੇ ਲਾਗੇ ਨਹੀਂ ਆਇਆ, ਕੋਈ ਇਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਨਹੀਂ ਆਇਆ। ਗੁਰੂ ਨੇ ਐਸੀ ਕਿਰਪਾ ਕੀਤੀ, ਗੁਰੂ ਨੇ ਐਸੀ ਕਲਾ ਵਰਤਾਈ ਹੈ, ਇਹਨਾਂ ਨੂੰ ਇਸ ਕਿਲ੍ਹੇ ਵਿੱਚੋਂ ਬਾਹਰ ਕੱਢਿਆ। ਗੁਰੂ ਕੇ ਸਿੱਖ ਅਤੇ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਤੇ ਇਹਨਾਂ ਕੈਦੀ ਰਾਜਿਆਂ ਨੂੰ ਵੇਖਣ ਵਾਸਤੇ ਆਏ ਹਨ।
1: ਤੁਮ ਬਿਨ ਕੌਣ ਕਰੀ ਅਸ ਕਾਜ,
0: ਇਹ ਸੰਗਤਾਂ ਗੁਰੂ ਦੀ ਵਡਿਆਈ ਕਰਦੀਆਂ, ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦੀਆਂ, ਮਹਾਰਾਜ ਤੁਹਾਡੇ ਤੋਂ ਬਗੈਰ ਐਸਾ ਜਿਹੜਾ ਕਾਰਜ ਕਿਹਨੇ ਕਰਨਾ ਹੈ, ਕੌਣ ਕਰ ਸਕਦਾ ਹੈ।
1: ਬਿਰਤ ਸੰਭਾਰ ਗਰੀਬ ਨਿਵਾਜ,
0: ਆਪ ਜੀ ਨੇ ਗਰੀਬਾਂ ਨੂੰ ਨਿਵਾਜਣ ਵਾਲਾ ਆਪਣਾ ਬਿਰਧ ਸੰਭਾਲਿਆ ਮਹਾਰਾਜ। ਐਵੇਂ ਨਹੀਂ ਆਪ ਜੀ ਨੂੰ ਗਰੀਬ ਨਿਵਾਜ ਕਿਹਾ ਜਾਂਦਾ, ਜਿਹਨਾਂ ਦਾ ਕੋਈ ਨਹੀਂ ਸਾਧ ਸੰਗਤ ਜੀ, ਜਿਹਨਾਂ ਨੂੰ ਕੋਈ ਨਹੀਂ ਨਾ ਨਿਵਾਜਦਾ, ਸਾਰੇ ਧੱਕੇ ਮਾਰਦੇ ਹੈ, ਕੋਈ ਇੱਜ਼ਤ ਨਹੀਂ ਦਿੰਦਾ, ਉਹਨਾਂ ਨੂੰ ਮੇਰਾ ਗੁਰੂ ਨਿਵਾਜਦਾ ਹੈ। ਐਵੇਂ ਥੋੜ੍ਹਾ ਬਾਣੀ ਵਿੱਚ ਇਹ ਵਚਨ ਲਿਖ ਦਿੱਤੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰੇ। ਭਗਤ ਜਨ ਸਾਧ ਸੰਗਤ ਜੀ ਸਮੇਂ ਦੇ ਹੰਕਾਰੀ ਲੋਕਾਂ ਨੇ, ਜਿਹੜੇ ਆਪਣੇ ਆਪ ਨੂੰ ਬੜੇ ਧਰਮ ਦੇ ਠੇਕੇਦਾਰ ਮੰਨਦੇ ਸਨ, ਸ਼੍ਰੋਮਣੀ ਮੰਨਦੇ ਸਨ, ਅਤੇ ਗਰੀਬਾਂ ਨੂੰ ਨਿਮਾਣਿਆਂ ਨੂੰ ਧੱਕੇ ਮਾਰਦੇ ਸਨ, ਕਹਿੰਦੇ ਸਨ ਤੁਹਾਨੂੰ ਨਹੀਂ ਬੰਦਗੀ ਕਰਨ ਦਾ ਹੁਕਮ, ਆਰਡਰ ਨਹੀਂ ਹੈ, ਤੁਸੀਂ ਨਹੀਂ ਬੰਦਗੀ ਕਰ ਸਕਦੇ, ਰੱਬ ਦਾ ਨਾਂ ਨਹੀਂ ਲੈ ਸਕਦੇ। ਗੁਰੂ ਨੇ, ਪਰਮੇਸ਼ਰ ਨੇ ਉਹਨਾਂ ਨੂੰ ਨਵਾਜੇ ਹੈ। ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ ਸਤਿ ਸੰਗਤ ਜੀ, ਗੁਰੂ ਨੇ ਉਹਨਾਂ ਨੂੰ ਆਪਣਾ ਭਾਈ ਬਣਾ ਕੇ ਨਾਲ ਸਾਰੀ ਉਮਰ ਰੱਖਿਆ। ਫਿਰ ਇੰਨਾ ਸਤਿਕਾਰ, ਮਹਾਰਾਜ ਜੀ ਨੇ ਕਿਹਾ ਜਿੱਥੇ ਮੇਰਾ ਨਿਵਾਸਾ ਹੈ, ਵਾਸਾ ਹੈ ਨਾ ਭਾਈ ਮਰਦਾਨਾ, ਭਾਈ ਮਰਦਾਨੇ ਉੱਥੇ ਤੇਰਾ ਹੀ ਵਾਸਾ ਹੈ, ਐਸਾ ਸਤਿਕਾਰ ਦਿੱਤਾ। ਇਹ ਨਹੀਂ ਕਿ ਨਾਲ ਲਈ ਫਿਰਦੇ ਰਹੇ ਮਹਾਰਾਜ ਜੀ ਅਤੇ ਉਹਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ, ਮਹਾਰਾਜ ਜੀ ਨੇ ਆਪਣਾ ਹੀ ਸਰੂਪ ਬਣਾ ਲਿਆ, ਉਹਨੂੰ ਆਪਣੇ ਵਿੱਚ ਹੀ ਉਹਨੂੰ ਜਜ਼ਬ ਕਰ ਲਿਆ। ਐਸੀ ਵਡਿਆਈ ਗੁਰੂ ਨੇ ਦਿੱਤੀ ਹੈ, ਐਵੇਂ ਥੋੜ੍ਹਾ ਗੁਰੂ ਨੂੰ ਗਰੀਬ ਨਿਵਾਜ ਕਹਿੰਦੇ ਹੈ। ਇਸ ਕਰਕੇ ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਹਾਂ, ਸੰਗਤਾਂ ਕਹਿ ਰਹੀਆਂ ਨੇ ਮਹਾਰਾਜ ਬਿਰਧ ਸੰਭਾਰ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ ਆਪ ਜੀ ਨੇ ਇੱਕ ਵਾਰ ਫਿਰ ਆਪਣਾ ਬਿਰਧ ਸੰਭਾਲਿਆ ਹੈ, ਅਤੇ ਇਹਨਾਂ ਗਰੀਬਾਂ ਨੂੰ ਆਪ ਜੀ ਨੇ ਨਿਵਾਜਿਆ ਹੈ।
1: ਵਸਤਰ ਵਿਭੂਖਣ ਸ਼ਸਤਰ ਸਜੰਤੀ,
0: ਸਤਿਗੁਰੂ ਜੀ ਦੇ ਸਰੀਰ ਦੇ ਸੋਹਣੇ ਵਸਤਰ ਨੇ, ਬੜੇ ਸੋਹਣੇ ਸ਼ਸਤਰ ਸਜ ਰਹੇ ਹਨ।
1: ਡੀਲ ਵਿਸ਼ਾਲ ਚਲਤ ਦੁਤਵੰਤੀ,
0: ਸਤਿਗੁਰੂ ਜੀ ਦਾ ਸਰੀਰ ਖੁੱਲ੍ਹਾ ਹੈ, ਡੀਲ ਡੌਲ ਜਿਹੜੀ ਹੈ ਨਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਰੀਰ ਕਰਕੇ ਬੜੇ ਤਕੜੇ ਸੰਸਾਰ ਸੰਗਤ ਜਦੋਂ ਚੱਲਦੇ ਹੈ, ਤੇ ਬੜੇ ਸੋਹਣੇ ਲੱਗਦੇ ਆ, ਬੜੀ ਸ਼ੋਭਾ ਹੈ ਸਤਿਗੁਰੂ ਜੀ ਦੀ।
1: ਨਿਕਸ ਦੁਰਗ ਤੇ ਬਾਹਰ ਖੜੇ,
0: ਜਦੋਂ ਸਤਿਗੁਰੂ ਜੀ ਕਿਲੇ ਤੋਂ ਬਾਹਰ ਨਿਕਲ ਕੇ ਖੜੇ ਹੋਏ ਹਨ,
1: ਤਬਹੇ ਲੁਹਾਰ ਹਕਾਰਨ ਕਰੇ,
0: ਉਸ ਵੇਲੇ ਫਿਰ ਸਤਿਗੁਰੂ ਜੀ ਨੇ ਲੁਹਾਰ ਜਿਹੜਾ ਸੀ ਨਾ ਉਸਨੂੰ ਬੁਲਾਇਆ ਹੈ,
1: ਸਭ ਕੀ ਪੱਗ ਬੰਧਨ ਕਟਵਾਏ,
0: ਸਤਿਗੁਰੂ ਜੀ ਨੇ ਸਾਰੇ ਜਿਹੜੇ ਕੈਦੀ ਰਾਜੀ ਸਨ ਜਿਨ੍ਹਾਂ ਦੇ ਪੈਰਾਂ ਵਿੱਚ ਸਤਸੰਗ ਜੀ ਹੱਥਾਂ ਵਿੱਚ ਤੇ ਗਲਾਂ ਦੇ ਵਿੱਚ ਸੰਗਲ ਪਾਏ ਨੇ, ਬੇੜੀਆਂ ਪਾਈਆਂ ਨੇ, ਉਹ ਸਾਰੇ ਬੰਧਨ ਇਹਨਾਂ ਦੇ ਕਟਵਾਏ ਹਨ।
1: ਹੋਏ ਨਿਰਬੰਧ ਮਹਿ ਪਹਿਰ ਖਾਏ,
0: ਜਦੋਂ ਇਹਨਾਂ 52 ਰਾਜਿਆਂ ਦੇ ਬੰਧਨ ਕੱਟੇ ਗਏ, ਹੱਥ ਘੜੀਆਂ ਸਤਸੰਗ ਜੀ ਲੱਥ ਗਈਆਂ, ਤੇ ਆਪਣੇ ਆਪ ਨੂੰ ਇਹਨਾਂ ਨੇ ਹੁਣ ਮੁਕਤ ਮੰਨਿਆ ਕਿ ਹੁਣ ਅਸੀਂ ਕੈਦ ਵਿੱਚੋਂ ਮੁਕਤ ਹੋ ਗਏ, ਤੇ ਬਹੁਤ ਖੁਸ਼ ਹੋਏ ਹਨ।
1: ਜਿਮ ਸਿੱਖਣ ਪਰ ਕਿਰਪਾ ਧਾਰਾ,
0: ਜਿਵੇਂ ਸਤਿਗੁਰੂ ਜੀ ਆਪਣੇ ਸਿੱਖਾਂ ਤੇ ਕਿਰਪਾ ਕਰਦੇ ਹਨ,
1: ਕਰਮ ਬੰਧ ਤਤ ਛਿਨ ਕੱਟ ਡਾਰਾ,
0: ਸਤਸੰਗ ਜੀ ਗੁਰੂ ਕਿਰਪਾ ਕਰਕੇ ਕਰਮਾਂ ਦੇ ਬੰਧਨ ਜਿਹੜੇ ਨੇ, ਕਰਮਾਂ ਕਰਕੇ ਜਿਹੜੇ ਸਾਨੂੰ ਬੰਧਨ ਪਏ ਨੇ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਦੋਂ ਤਰਲੇ ਲੈਂਦਾ ਹੈ ਨਾ ਗੁਰੂ ਕਾ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ, ਅਤੇ ਫਿਰ ਕਿਰਪਾ ਕਰਕੇ ਸਤਿਗੁਰੂ ਜੀ ਤਤਕਾਲ ਹੀ ਉਹਦੇ ਕਰਮਾਂ ਦੇ ਜਿਹੜੇ ਬੰਧਨ ਨੇ, ਕਰਮਾਂ ਕਰਕੇ ਬੰਧਨ ਪਏ ਨੇ, ਉਹਨਾਂ ਨੂੰ ਕੱਟ ਦਿੰਦੇ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹਨਾਂ ਦੇ ਵੀ ਇਹ ਬੰਧਨ ਕੱਟੇ ਹਨ।
1: ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ,
0: ਕੇਵਲ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਲਿਖਿਆ ਹੀ ਨਹੀਂ ਹੈ ਕਿ ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਬੇਕਾਰ ਤੇ ਅੱਡ। ਸਤਿਗੁਰੂ ਜੀ ਨੇ ਇਹ ਦ੍ਰਿਸ਼ਟਾਂਤ ਪ੍ਰੈਕਟੀਕਲ ਕਰਕੇ ਉਹ ਦਿਖਾਇਆ ਹੈ ਕਿ ਜਿਹੜਾ ਗੁਰੂ ਅੱਗੇ ਢਹਿ ਪੈਂਦਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਨਿਮਰਤਾ ਦੇ ਨਾਲ ਆ ਕੇ ਬੇਨਤੀ ਕਰਦਾ, ਪ੍ਰਤੱਖ ਗੁਰੂ ਉਹਦੇ ਬੰਧਨ ਵੀ ਕੱਟ ਦਿੰਦਾ। ਮੰਨਦੇ ਨਹੀਂ ਪਰ ਅਸੀਂ, ਪਰ ਸਤਿਗੁਰੂ ਜੀ ਨੇ ਇਹ ਕੌਤਕ ਕਰਕੇ ਦਿਖਾਇਆ ਹੈ ਸਭ ਕੁਝ। ਸਾਡੇ ਅੰਦਰ ਦਾ ਭਰਮ ਭੁਲੇਖਾ ਦੂਰ ਕਰਨ ਵਾਸਤੇ ਪ੍ਰਗਟ ਰੂਪ ਵਿੱਚ ਵੀ ਸਤਿਗੁਰੂ ਜੀ ਨੇ ਇਹਨਾਂ 52 ਜਿਹੜੇ ਰਾਜੇ ਨੇ ਨਾ, ਇਹਨਾਂ ਨੂੰ ਜਿਹੜੇ ਬੰਧਨ ਪਏ ਸਨ ਇਹ ਕੱਟ ਕੇ ਦਿਖਾਏ ਹਨ।
1: ਜੋ ਚੱਲ ਸਤਿਗੁਰੂ ਸ਼ਰਨੀ ਆਇਓ,
0: ਤੇ ਜਿਹੜਾ ਭਾਵਨਾ ਦੇ ਨਾਲ ਗੁਰੂ ਇਹ ਸ਼ਰਨ ਵਿੱਚ ਚੱਲ ਕੇ ਆਇਆ ਹੈ,
1: ਸੋ ਨਿਰਬੰਧਨ ਹੋਏ ਮੁਦ ਪਾਵੈ,
0: ਉਹ ਫਿਰ ਕਰਮ ਬੰਧਨਾਂ ਤੋਂ ਮੁਕਤ ਹੋ ਕੇ ਆਨੰਦ ਦੀ ਅਵਸਥਾ ਪ੍ਰਾਪਤ ਕਰਦਾ ਹੈ। ਸਤਿਗੁਰੂ ਜੀ ਉਹਨੂੰ ਆਨੰਦ ਦੀ ਅਵਸਥਾ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਨਿਹਾਲ ਕਰ ਦਿੰਦੇ ਹਨ।
1: ਬਦਿਅਤ ਹੋਏ ਨਾ ਆਵੈ ਜਾਵੈ,
0: ਫਿਰ ਉਹ ਸਤਸੰਗ ਜੀ ਬੰਧਨਾਂ ਵਿੱਚ ਨਹੀਂ ਪੈਂਦਾ, ਸਤਿਗੁਰੂ ਜੀ ਉਹਦੇ ਜੰਮਣ ਮਰਨ ਦੇ ਬੰਧਨ ਕੱਟ ਦਿੰਦੇ ਹੈ। ਇਸ ਕਰਕੇ ਉਹ ਨਾ ਆਉਂਦਾ ਨਾ ਜਾਂਦਾ ਹੈ, ਸਤਿਗੁਰੂ ਜੀ ਦੇ ਵਚਨ ਨੇ ਜਿਹੜਾ ਜੰਮਣ ਮਰਨ ਦੇ ਬੰਧਨਾਂ ਵਿੱਚ ਪਿਆ ਰਹਿੰਦਾ, ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਆਉਂਦਾ। ਜੇ ਕੋ ਗੁਰ ਦੀ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਗੁਰੂ ਤੋਂ ਬਗੈਰ ਮੁਕਤੀ ਨਹੀਂ, ਇਹਨਾਂ ਕਰਮ ਬੰਧਨਾਂ ਤੋਂ ਮਨੁੱਖ ਮੁਕਤ ਨਹੀਂ ਹੁੰਦਾ, ਅਤੇ ਜਿੰਨਾ ਚਿਰ ਅਸੀਂ ਇਹਨਾਂ ਕਰਮ ਬੰਧਨਾਂ ਤੋਂ ਮੁਕਤ ਨਹੀਂ ਨਾ ਹੁੰਦੀ। ਇਹ ਸਤਿਗੁਰੂ ਜੀ ਦੇ ਵਚਨ ਨੇ, ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਜਮ ਜਮ ਮਰ ਮਰ ਫਿਰ ਜਮੈ ਬਹੁਤ ਸਜਾਈ ਪਇਆ ਦੇਸ ਲੰਮੈ। ਸਜਾਵਾਂ ਵੀ ਬੜੀਆਂ ਚੱਲਦਾ ਹੈ, ਕਦੀ ਜੰਮਦਾ ਹੈ ਕਦੀ ਮਰਦਾ ਹੈ, ਕਦੀ ਜੰਮਦਾ ਹੈ ਕਦੀ ਮਰਦਾ ਹੈ, ਕਿਉਂ ਕਿ ਇਹਦੇ ਜਿਹੜੇ ਕਰਮ ਬੰਧਨ ਨੇ ਉਹ ਨਹੀਂ ਕੱਟੇ ਜਾ ਰਹੇ, ਉਹ ਤਾਂ ਹੀ ਕੱਟੇ ਜਾਣਗੇ ਸਤਿਸੰਗ ਜੀ ਜੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਗੁਰੂ ਕੋਲ ਆਵਾਂਗੇ, ਗੁਰੂ ਨੂੰ ਆਪਣਾ ਆਪ ਸਮਰਪਿਤ ਕਰ ਦੇਵਾਂਗੇ। ਪਰ ਸਾਡੇ ਵਾਸਤੇ ਇਹ ਗੱਲ ਬੜੀ ਔਖੀ ਲੱਗਦੀ ਹੈ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਆਪਣੇ ਤੌਰ 'ਤੇ ਜਿਉਣਾ ਚਾਹੁੰਦੇ ਹਾਂ, ਆਪਣੀ ਮਰਜ਼ੀ ਨਾਲ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹਨੂੰ ਬਤੀਤ ਕਰਨਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਜਿਹੜੀ ਹੈ ਜਿਵੇਂ ਕਹਿੰਦਾ ਜੇ ਕਿਸੇ ਨੂੰ ਮੈਂ ਕਹਿ ਦਿਉ ਨਾ ਕਿ ਭਾਈ ਗੁਰੂ ਦੀ ਸ਼ਰਨ ਵਿੱਚ ਆ ਜਾ, ਗੁਰੂ ਵਾਲਾ ਬਣ ਜਾ, ਸਿੱਖੀ ਧਾਰਨ ਕਰ ਲੈ, ਅੱਗਿਓਂ ਸਵਾਲ ਹੁੰਦਾ ਮੇਰੀ ਲਾਈਫ ਹੈ, ਮੇਰੀ ਜ਼ਿੰਦਗੀ ਹੈ, ਇਹਨੂੰ ਜਿਵੇਂ ਮਰਜ਼ੀ ਮੈਂ ਇੰਜੋਏ ਕਰਾਂ ਤੁਹਾਨੂੰ ਇਹਦੇ ਨਾਲ ਕੀ। ਪਰ ਨਹੀਂ ਸਤਿਸੰਗ ਜੀ, ਇਹ ਜ਼ਿੰਦਗੀ ਸਾਡੀ ਨਹੀਂ ਹੈ, ਇਹ ਜੀਵਨ ਸਤਿਗੁਰੂ ਨੇ ਸਾਨੂੰ ਦਿੱਤਾ, ਪਰਮੇਸ਼ਰ ਨੇ ਦਿੱਤਾ ਹੈ। ਇਹ ਚੇਤਾ ਕਰਵਾਉਂਦੇ ਆ ਗੁਰੂ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ, ਕਹਿੰਦੇ ਇਹ ਜਿਹੜਾ ਤੈਨੂੰ ਮਨੁੱਖਾ ਸਰੀਰ ਮਿਲਿਆ ਹੈ ਨਾ, ਇੱਕ ਪਰਮਾਤਮਾ ਨੂੰ ਮਿਲਣ ਵਾਸਤੇ ਤੈਨੂੰ ਵਾਰੀ ਦਿੱਤੀ ਹੈ। ਜਦੋਂ ਮਾਂ ਦੀ ਪੀਠ ਵਿੱਚ ਪੁੱਠਾ ਲਟਕਿਆ ਸੀ ਉਦੋਂ ਤਰਲੇ ਲੈਣਾ ਸੀ ਕਿ ਮਹਾਰਾਜ ਮੈਨੂੰ ਇੱਕ ਮੌਕਾ ਦੇ ਦਿਓ, ਇੱਕ ਵਾਰੀ ਦੇ ਦਿਓ, ਮੈਂ ਸੰਸਾਰ ਵਿੱਚ ਜਾ ਕੇ ਤੁਹਾਡਾ ਨਾਮ ਜਪਾਂਗਾ, ਬੰਦਗੀ ਕਰਾਂਗਾ, ਸੇਵਾ ਕਰਾਂਗਾ, ਸਿਮਰਨ ਕਰਾਂਗਾ, ਮੈਨੂੰ ਇੱਕ ਵਾਰ ਆਪਣੇ ਨਾਲ ਮਿਲਣ ਦਾ ਮੌਕਾ ਦੇ ਦਿਓ। ਪਰ ਉਹ ਜਿਹੜੀ ਵਾਰੀ ਮਿਲੀ ਹੈ, ਮਹਾਰਾਜ ਨੇ ਸਾਨੂੰ ਤਰਸ ਕਰਕੇ ਸ਼ਮਾ ਦਿੱਤਾ ਹੈ। ਜਦੋਂ ਸੰਸਾਰ ਵਿੱਚ ਆਉਂਦਾ ਨਾ, ਮਹਾਰਾਜ ਜੀ ਦੀ ਬਾਣੀ ਹੈ ਕਿ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਮਾਂ ਦੇ ਗਰਭ ਵਿੱਚੋਂ ਜਦੋਂ ਬਾਹਰ ਨਿਕਲਿਆ, ਉਸੇ ਵੇਲੇ ਹੀ ਮਾਲਕ ਨੂੰ ਵਿਸਾਰ ਦਿੱਤਾ, ਉਹਦੇ ਨਾਂ ਨੂੰ ਵਿਸਾਰ ਦਿੱਤਾ ਅਤੇ ਆਪਣਾ ਚਿੱਤ ਦੁਨੀਆਂ ਵਾਲੇ ਪਾਸੇ ਲਾ ਲਿਆ ਵੀ ਜਿਵੇਂ ਦੁਨੀਆਂ ਕਰਦੀ ਮੈਂ ਵੀ ਉੱਦਾਂ ਹੀ ਕਰੂੰ, ਜਿਵੇਂ ਦੁਨੀਆਂ ਚੱਲਦੀ ਹੈ ਮੈਂ ਵੀ ਉਵੇਂ ਹੀ ਚੱਲੂੰਗਾ। ਜਿਵੇਂ ਇਹਨਾਂ ਨੂੰ ਕੀ ਹੋ ਗਿਆ ਅਤੇ ਮੈਨੂੰ ਕੀ ਹੋ ਜਾਣਾ। ਸਤਿਸੰਗ ਜੀ, ਇਹ ਕਰਮ ਆਪੋ ਆਪਣੇ ਹੈ ਅਤੇ ਆਪਣੇ ਆਪਣੇ ਕਰਮਾਂ ਦਾ ਲੇਖਾ ਜੋਖਾ ਸਾਰਿਆਂ ਨੂੰ ਦੇਣਾ ਪੈਣਾ ਹੈ। ਇਹ ਭੁਲੇਖਾ ਹੈ ਬੰਦੇ ਦਾ ਵੀ ਇਹਨੇ ਇੰਨੇ ਪਾਪ ਕੀਤੇ ਅਤੇ ਇਹਨੂੰ ਕੀ ਹੋ ਗਿਆ ਅਤੇ ਇੱਕ ਦੋ ਮੈਂ ਕਰ ਲੂੰ ਅਤੇ ਮੈਨੂੰ ਕੀ ਹੋ ਜਾਣਾ ਹੈ। ਹੁੰਦਾ ਬਹੁਤ ਕੁਝ ਹੈ, ਸਾਡੇ ਕੋਲ ਸ਼ਮਾ ਨਹੀਂ ਹੁੰਦਾ, ਨਾ ਸਾਨੂੰ ਰੱਬ ਕਿਸੇ ਬੰਦੇ ਨੂੰ ਥੋੜ੍ਹਾ ਦਿਖਾਉਂਦਾ ਵੀ ਇਹਨੇ ਪਾਪ ਕੀਤੇ ਅਤੇ ਇਹਨੂੰ ਇਹਦੇ ਪਾਪਾਂ ਦੀ ਆਹ ਸਜ਼ਾ ਦਿੱਤੀ। ਉੱਥੇ ਤਾਂ ਇੱਕ ਇੱਕ ਕਰਮ ਦਾ ਹਿਸਾਬ ਕਿਤਾਬ ਹੋਣਾ ਹੈ। ਇਸ ਕਰਕੇ ਇੱਥੇ ਜ਼ਿਕਰ ਆਇਆ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਸਤਿਗੁਰੂ ਜੀ ਉਹਦੇ ਕਰਮਾਂ ਦੇ ਬੰਧਨ ਵੀ ਕੱਟ ਦਿੰਦੇ ਨੇ, ਉਹਦਾ ਲੋਕ ਪ੍ਰਲੋਕ ਸਵਾਰ ਦਿੰਦੇ ਹਨ।
1: ਦੇਖ ਕਿਰਪਾ ਨਿਤ ਕੀ ਵਡਿਆਈ,
0: ਸਤਿਗੁਰੂ ਜੀ ਦੀ ਵਡਿਆਈ ਨੂੰ ਦੇਖ ਕਰਕੇ
1: ਸਭ ਹਰਦਾਸ ਮੋਦ ਉਰ ਪਾਈ।
0: ਦੁਰਗਾ ਜਿਹੜਾ ਇੱਥੇ ਸਤਿਸੰਗਤ ਜੀ ਜੇਲਰ ਸੀ ਨਾ, ਇਸ ਕਿਲੇ ਦਾ ਦਰੋਗਾ ਸੀ ਹਰਦਾਸ, ਉਹ ਬਹੁਤ ਮਨ ਵਿੱਚ ਖੁਸ਼ ਹੋਇਆ ਹੈ।
1: ਰਹੋ ਸੰਗ ਮੈਂ ਨਾਹੀ ਨਾ ਤਿਆਗੋ,
0: ਇੰਨਾ ਪ੍ਰਭਾਵਿਤ ਹੋਇਆ ਸਤਿਗੁਰੂ ਜੀ ਦੀ ਇਸ ਪਰਉਪਕਾਰੀ ਕਰਮ ਤੋਂ, ਬੇਨਤੀ ਕਰਨ ਲੱਗਾ, ਮਹਾਰਾਜ ਮੈਂ ਤੁਹਾਡੇ ਨਾਲ ਹੀ ਰਹਿਣਾ, ਮੈਂ ਨਹੀਂ ਨੌਕਰੀ ਕਰਨੀ, ਤੁਹਾਡੇ ਨਾਲ ਹੀ ਰਹਿਣਾ ਹੈ।
1: ਸਫਲ ਜਨਮ ਗੁਰ ਸੇਵਾ ਲਾਗੂ,
0: ਮੈਂ ਹੁਣ ਤੁਹਾਡਾ ਸਾਥ ਨਹੀਂ ਛੱਡਣਾ, ਗੁਰੂ ਮਹਾਰਾਜ ਤੁਹਾਡੀ ਸੇਵਾ ਵਿੱਚ ਲੱਗ ਕੇ ਆਪਣਾ ਰਹਿੰਦਾ ਜੀਵਨ ਜਿਹੜਾ ਉਸਨੂੰ ਹੁਣ ਸਫਲ ਕਰਾਂਗਾ।
1: ਅਰਦਾਸ ਹੀਰ ਕਰਨਾ ਨਿਧਾਨ,
0: ਜਦੋਂ ਕਿਰਪਾ ਦੇ ਖਜ਼ਾਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਰੋਗੀ ਹਰਦਾਸ ਨੂੰ ਦੇਖਿਆ ਹੈ ਕਿ ਬੜੀ ਪਿਆਰ ਵਿੱਚ ਹੈ, ਬੜੀ ਨਿਮਰਤਾ ਦੇ ਨਾਲ ਇਹ ਵਚਨ ਬੋਲ ਰਿਹਾ ਕਿ ਮਹਾਰਾਜ ਮੈਨੂੰ ਹੁਣ ਨੌਕਰੀ ਦੀ ਲੋੜ ਨਹੀਂ, ਮੈਨੂੰ ਤੁਹਾਡੀ ਲੋੜ ਹੈ, ਤੁਹਾਡੀ ਸੰਗਤ ਚਾਹੀਦੀ ਹੈ, ਮੈਨੂੰ ਕਿਰਪਾ ਕਰੋ ਆਪਣੇ ਨਾਲ ਰੱਖੋ, ਮੈਂ ਹੁਣ ਤੁਹਾਡਾ ਸਾਥ ਨਹੀਂ ਛੱਡਾਂਗਾ, ਜੋ ਤੁਹਾਡੀ ਸੇਵਾ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਬਣਾਵਾਂਗਾ।
1: ਚਿੱਤ ਚਹਿਤ ਦਿਓ ਆਨੰਦ ਮਹਾਨ,
0: ਮਹਾਰਾਜ ਜੀ ਨੇ ਵਚਨ ਕੀਤਾ ਕਿ ਚਿੱਤ ਚਹਿਤ ਦਿਓ ਆਨੰਦ ਮਹਾਨ, ਅਤੇ ਜੋ ਤੂੰ ਚਿੱਤ ਵਿੱਚ ਚਾਹੁੰਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਅਸੀਂ ਤੈਨੂੰ ਦਿੱਤਾ ਮਹਾਨ ਆਨੰਦ, ਵੱਡਾ ਆਨੰਦ ਜਿਹੜਾ ਸਤਿਗੁਰੂ ਜੀ ਨੇ ਇਸ ਨੂੰ ਬਖਸ਼ਿਸ਼ ਕੀਤਾ ਹੈ।
1: ਤਬ ਕਹਿਓ ਜਿਤਕ ਕੈਦੀ ਨਿਰਪਾਲ,
0: ਸਤਿਗੁਰੂ ਜੀ ਨੇ ਇਹਦੇ ਉੱਪਰ ਕਿਰਪਾ ਦੀ ਨਜ਼ਰ ਪਾਈ ਹੈ, ਜੋ ਇਹ ਚਾਹੁੰਦਾ ਹੈ ਆਨੰਦ ਦੀ ਅਵਸਥਾ, ਇਹਨੂੰ ਆਨੰਦ ਦੀ ਅਵਸਥਾ ਬਖਸ਼ਿਸ਼ ਕਰਨ ਵਾਸਤੇ ਫਿਰ ਸਤਿਗੁਰੂ ਜੀ ਨੇ ਇਹਦੀ ਡਿਊਟੀ ਲਾਈ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਇਹ ਕੈਦੀ ਰਾਜੇ ਹਨ,
1: ਸਭ ਲਿਹੋ ਸੰਗ ਅਬ ਪੰਥ ਚਾਲ,
0: ਸਤਿਗੁਰੂ ਜੀ ਕਹਿੰਦੇ ਭਾਈ ਹਰਦਾਸ ਇਹ ਜਿੰਨੇ ਵੀ ਕੈਦੀ ਰਾਜੇ ਨੇ ਨਾ, ਇਹਨਾਂ ਨੂੰ ਨਾਲ ਲੈ ਕੇ ਤੂੰ ਰਸਤੇ ਤੇ ਚੱਲਣਾ ਕਰ।
1: ਕੰਮ ਤੇ ਸੋ ਜਦੋਂ ਹੋਏ ਕਰ ਪਿਆਨ,
0: ਹੁਣ ਸਾਡੇ ਨਾਲੋਂ ਤੂੰ ਜਦਾ ਹੋ ਕੇ ਨਾ, ਵੱਖ ਹੋ ਕੇ ਇਹਨਾਂ ਰਾਜਿਆਂ ਨੂੰ ਲੈ ਕੇ ਚੱਲਣਾ ਕਰ।
1: ਨ੍ਰਿਪ ਸਨੀ ਸਨੀ ਚੱਲ ਹੈ ਮਹਾਨ,
0: ਨ੍ਰਿਪ ਸਨੀ ਸਨੀ ਚੱਲ ਹੈ ਮਹਾਨ, ਸਾਰੇ ਜਿਹੜੇ ਰਾਜੇ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਕੈਦ ਵਿੱਚ ਨੇ, ਇਸ ਕਰਕੇ ਇਹ ਬੰਧਨਾਂ ਵਿੱਚ ਵੀ ਰਹੇ ਨੇ, ਹੁਣ ਇਹਨਾਂ ਨੂੰ ਕਾਹਲੀ ਚੱਲਣਾ ਇਹਨਾਂ ਵਾਸਤੇ ਕਠਿਨ ਹੈ, ਇਹਨਾਂ ਨੂੰ ਹੌਲੀ ਹੌਲੀ ਨਾਲ ਲੈ ਕੇ ਤੂੰ ਬਾਦਸ਼ਾਹ ਦੀ ਕੋਲ ਆਉਣਾ ਹੈ।
1: ਹਮ ਕਰੇ ਸ਼ੀਗਰਤਾ ਮਗ ਵਿਸਾਲ,
0: ਹੁਣ ਅਸੀਂ ਛੇਤੀ ਦੇ ਨਾਲ ਜਿੰਨਾ ਵੀ ਰਸਤਾ ਹੈ ਇਸ ਨੂੰ ਤੈਅ ਕਰਾਂਗੇ।
1: ਗੁਰ ਸ਼ਾਹੋ ਪ੍ਰਤੀਖਤ ਬਿਤਕ ਕਾਲ,
0: ਕਿਉਂਕਿ ਬੜੇ ਸਮੇਂ ਤੋਂ ਬਾਦਸ਼ਾਹ ਮਨ ਵਿੱਚ ਸਾਡੀ ਉਡੀਕ ਕਰ ਰਿਹਾ ਹੈ।
1: ਹਿਮ ਕਹਿਓ ਪੁਨੇ ਕੀਨੋ ਪਿਆਨ,
0: ਇਹ ਵਚਨ ਕਰਕੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੋਂ ਹੁਣ ਚੱਲੇ ਹਨ।
1: ਚੜ੍ਹ ਕਰ ਤੁਰੰਗ ਚੰਚਲ ਮਹਾਨ,
0: ਚੰਚਲ ਘੋੜੇ ਦੇ ਉੱਪਰ ਸਤਿਗੁਰੂ ਜੀ ਆ ਸਵਾਰ।

0: ਉਹਨਾਂ ਨੂੰ ਪਿਆਰ ਦੀਆਂ ਬਾਤਾਂ ਕੀਤੀਆਂ ਜਾਂਦੀਆਂ। ਸਤਿਗੁਰੂ ਜੀ ਨੇ ਕੋਈ ਇਹ ਥੋੜ੍ਹਾ ਕਿ ਵੀ ਜਿਵੇਂ ਅਸੀਂ ਕਹਿੰਦੇ ਹਾਂ ਵੀ ਤੂੰ ਕੀ ਕਰਦਾ ਹੈ, ਤੇਰਾ ਪਰਿਵਾਰ ਕੀ ਕਰਦਾ ਹੈ, ਕਿੰਨੇ ਕਮਾ ਲਏ ਅੱਜ, ਕਿੰਨੀ ਦਿਹਾੜੀ ਬਣ ਗਈ ਸਾਡੀਆਂ, ਕੀ ਇਹੋ ਜਿਹੀਆਂ ਗੱਲਾਂ ਫਜ਼ੂਲ ਗੱਲਾਂ ਜਿਹਨਾਂ ਦਾ ਕੋਈ ਮਤਲਬ ਨਹੀਂ। ਪਰ ਜਿਹੜੇ ਪਿਆਰ ਵਾਲੇ ਨੇ, ਜਿਹਨਾਂ ਨੂੰ ਗੁਰਮਤਿ ਦੀ ਸੋਝੀ ਹੈ, ਜਿਹੜੇ ਗੁਰਮਤਿ ਦੇ ਪਾਂਧੀ ਨੇ ਨਾ ਸਤ ਸੰਗਤ ਜੀ, ਉਹ ਗੁਰਮਤਿ ਦੀ ਵਿਚਾਰ ਕਰਦੇ ਹੈ, ਉਸ ਪਰਮੇਸ਼ਰ ਦੇ ਮਿਲਾਪ ਵਾਸਤੇ ਉਹਨਾਂ ਨੇ ਫਿਰ ਵਿਚਾਰ ਗੋਸ਼ਟ ਕਰਨੀ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਇਸ ਦੇ ਪਿਆਰ ਨੂੰ ਇਹ ਕਰਕੇ ਦੇ ਨਾਲ ਐਸੀਆਂ ਪਿਆਰ ਵਾਲੀਆਂ ਵਿਚਾਰਾਂ ਵਾਰਤਾਲਾਪਾਂ ਕਰ ਰਹੇ ਹਨ।
1: ਸਭ ਸਿੱਖ ਆਦਿ ਜੇਠੀ ਆਨੰਦ,
0: ਭਾਈ ਜੇਠਾ ਇਤਿਆਦਿਕ ਸਾਰੇ ਸਿੱਖ ਬੜੇ ਆਨੰਦ ਦੇ ਸਹਿਤ ਹਨ।
1: ਗਮਨੇ ਸੁਲਾਰ ਕੁਲ ਸੋਢੀ ਚੰਦ,
0: ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਢੀਆਂ ਦੇ ਸ਼੍ਰੋਮਣੀ ਘੋੜੇ ਦੇ ਉੱਪਰ ਸਵਾਰ ਹੋ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਚੱਲੇ ਹਨ।
1: ਧਰ ਸ਼ਸਤਰ ਸੁਬਿਤ ਜਿਮ ਮਹਿਦਮ ਸਿੰਘ,
0: ਸਤਿਗੁਰੂ ਜੀ ਨੇ ਸਰੀਰ ਦੇ ਉੱਪਰ ਸੋਹਣੇ ਵਸਤਰ ਸੋਹਣੇ ਸ਼ਸਤਰ ਧਾਰਨ ਕੀਤੇ ਹੈ, ਜਿਵੇਂ ਕੇਰੀ ਸ਼ੇਰ ਹੁੰਦਾ ਹੈ, ਬੜਾ ਖਬਦਾ ਹੈ, ਉਹਦੀ ਆਪਣੀ ਖਬਤ ਹੈ, ਗੁਰੂ ਦਾ ਸਤਿਕਾਰ ਆਪਣਾ ਹੈ, ਗੁਰੂ ਦੀ ਜਿਹੜੀ ਵਡਿਆਈ ਹੈ, ਮੈਂ ਪਿੱਛੇ ਵੀ ਬੇਨਤੀ ਕੀਤੀ, ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਗੁਰੂ ਮਹਾਰਾਜ ਜੀ ਨੇ ਇਹ ਬਚਨ ਲਿਖੀ ਹੈ ਗੁਰਬਾਣੀ ਵਿੱਚ, ਵੀ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ, ਜਿਹਨਾਂ ਨੂੰ ਆਪਣੇ ਮਾਲਕ ਅਤੇ ਵਾਹਿਗੁਰੂ 'ਤੇ ਭਰੋਸਾ ਆ ਜਾਂਦਾ ਹੈ, ਉਹਨਾਂ ਨੂੰ ਯਕੀਨ ਵੀ ਆ ਜਾਂਦਾ ਹੈ, ਉਹਨਾਂ ਦੇ ਅੰਦਰ ਐਸੀ ਦ੍ਰਿੜਤਾ ਆ ਜਾਂਦੀ ਹੈ, ਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਗੁਰੂ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਹਾਂ, ਸਤਿਕਾਰਕ ਨਹੀਂ, ਸਤਿਕਾਰ ਸਾਰਿਆਂ ਦਾ ਕਰਨਾ ਚਾਹੀਦਾ, ਗੁਰੂ ਕੇ ਸਿੱਖਾਂ ਦਾ, ਗੁਰੂ ਪਿਆਰੇ ਸੰਤ ਜਨ ਜਿਹੜੇ ਨੇ ਸਾਧੂ ਮਹਾਤਮਾ ਦਾ ਸਤਿਕਾਰ ਉਹਨਾਂ ਦਾ ਆਪਣਾ ਹੈ, ਪਰ ਗੁਰੂ ਦੀ ਵਡਿਆਈ ਆਪਣੀ ਹੈ, ਗੁਰੂ ਦੀ ਥਾਂ ਆਪਣੀ, ਗੁਰੂ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਗੁਰੂ ਨੇ ਭਾਵੇਂ ਬਾਣੀ ਵਿੱਚ ਗੁਰਸਿੱਖਾਂ ਨੂੰ ਮਹਾਰਾਜ ਨੇ ਬੜਾ ਸਤਿਕਾਰ ਦਿੱਤਾ ਹੈ, ਸਾਡਾ ਜਿਹੜਾ ਸਿਧਾਂਤ ਹੈ, ਸਾਡੀ ਜਿਹੜੀ ਰੋਹ ਰੀਤ ਹੈ, ਉਹ ਵੀ ਸਾਨੂੰ ਗੁਰੂ ਦਾ ਸਤਿਕਾਰ ਸਿਖਾਉਂਦੀ। ਇਸ ਕਰਕੇ ਗੁਰੂ ਮਹਾਰਾਜ ਜੀ ਦੇ ਸਦਰਸ਼ ਕੋਈ ਨਹੀਂ ਪਹੁੰਚ ਸਕਦਾ।
1: ਬਲਹਾਰ ਜਾਤ ਸੰਤੋਖ ਸਿੰਘ,
0: ਕਵੀ ਜੀ ਕਹਿੰਦੇ ਮੈਂ ਗੁਰੂ ਤੋਂ ਬਲਹਾਰ ਜਾਂਦਾ ਹਾਂ।
1: ਅਬ ਰਾਸ ਚਤੁਰਥੀ ਪੌਰ ਕੀਨ,
0: ਤੇ ਹੁਣ ਇਹ ਜਿਹੜੀ ਚੌਥੀ ਰਾਸ ਹੈ ਸਤਸੰਗ ਜੀ, ਇਸ ਗ੍ਰੰਥ ਦੀ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰਾਸ, ਕਵੀ ਜੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਨਾਲ ਸੰਪੂਰਨ ਹੋਈ ਹੈ।
1: ਗੁਰ ਕਿਰਪਾ ਧਾਰ ਉਦਮ ਸੋ ਦੀਨ,
0: ਗੁਰੂ ਨੇ ਕਿਰਪਾ ਕਰਕੇ ਇਹ ਗ੍ਰੰਥ ਲਿਖਣ ਦਾ, ਇਹ ਰਾਸ ਲਿਖਣ ਦਾ ਉਦਮ ਬਖਸ਼ਿਸ਼ ਕੀਤਾ ਹੈ।
1: ਸੁੰਦਰ ਬਿਲਾਸ ਕੀਨੇ ਪ੍ਰਕਾਸ਼,
0: ਇਸ ਗ੍ਰੰਥ ਦੇ ਵਿੱਚ ਸਤਿਗੁਰੂ ਜੀ ਦੇ ਸੁੰਦਰ ਜਿਹੜੇ ਕੌਤਕ ਨੇ ਉਹਨਾਂ ਨੂੰ ਅਸੀਂ ਵਰਣਨ ਕੀਤਾ ਹੈ।
1: ਜਿਸ ਪਠਤ ਸੁਨਤ ਸਭ ਪਾਪ ਨਾਸ,
0: ਜਿਸ ਇਤਿਹਾਸ ਨੂੰ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਮਨੁੱਖ ਦੇ ਸਾਰੇ ਪਾਪ ਨਾਸ ਹੁੰਦੇ ਹਨ।
1: ਸੁੰਦਰ ਬਿਲਾਸ ਕੀਨੇ ਪ੍ਰਕਾਸ਼।

ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਸਤਿਗੁਰੂ ਜੀ ਨੇ ਤਰਸ ਕੀਤਾ, ਆਪਣੀ ਗੋਦ ਵਿੱਚ ਬੈਠਣ ਦਾ ਹੀ ਸਮਾਂ ਬਖਸ਼ਿਆ। ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਕਾ ਹਰ ਜਸ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਮੂਹ ਸੰਗਤ ਦੇ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੀ ਸਿਹਤ 'ਤੇ ਮੇਰ ਭਰਿਆ ਹੱਥ ਰੱਖਣ। ਗੁਰਸਿੱਖੀ ਵਾਲਾ ਜੀਵਨ, ਗੁਰਮਤ ਵਾਲਾ ਜੀਵਨ ਆਪ ਜੀ ਨੂੰ ਬਖਸ਼ਿਸ਼ ਕਰਨ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬੜੀਆਂ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਖਿਮਾ ਜਾਚਨਾ ਕਰਦਾ ਹੈ। ਆਓ ਆਨੰਦ ਸਾਹਿਬ ਜੀ ਦੀ ਬਾਣੀ ਦੀ ਨਾਲ ਜੁੜ ਕੇ ਥੋੜ੍ਹਾ ਸਮਾਂ ਆਪਾਂ ਹੋਰ ਆਪਣੇ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲੀ ਬਣਾਈਏ। ਪਿਆਰ ਨਾਲ ਸਾਰੀ ਸੰਗਤ ਮਿਲ ਕੇ ਆਪਾਂ ਆਨੰਦ ਸਾਹਿਬ ਜੀ ਦਾ ਜਾਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ।

ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੋਰਾ ਤੇ ਅਮਰਦਾਸ ਰਾਮਦਾਸ ਹੁਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੀ ਬੰਦ ਬੰਦ ਕਟਵਾਈ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਤਾਂ ਨਾਰੀਆਂ ਨਾਲ ਚਰਵਾਈ ਗਈ ਗੁਰਦੁਆਰੇ।

ਸਦਾ ਸਹਿਤ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਕੀ ਕਿਰਪਾ ਸਦਕਾ ਆਪ ਜੀ ਕੇ ਹਜ਼ੂਰ ਹੈ ਸੰਧਿਆ ਵੇਲੇ ਦੀ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਆਪ ਜੀ ਕੇ ਹਜ਼ੂਰ ਹੈ ਸੂਦਾਰ ਰਹਿਰਾਸ ਸਾਹਿਬ ਜੀ ਕੇ ਪਾਠ ਉਪਰੰਤ ਆਰਤੀ ਆਰਤ ਅਤੇ ਗੁਰਬਾਣੀ ਦੇ ਰਸ ਇੰਨੇ ਸ਼ਬਦਾਂ ਦਾ ਕੀਰਤਨ ਹੋਇਆ ਹੈ। ਉਸ ਤੋਂ ਬਾਅਦ ਆਪ ਜੀ ਨੇ ਕਿਰਪਾ ਕੀਤੀ ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਹੋਈ ਹੈ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕੀਤਾ ਗਿਆ ਹੈ। ਸਮੁੱਚੀਆਂ ਸੇਵਾਵਾਂ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਭਾਵਨਾ ਸਹਿਤ ਸੇਵਾ ਕਰਨ ਦੀ ਦਾਤ ਅਤੇ ਜਾਚ ਬਖਸ਼ਿਸ਼ ਕਰਨੀ ਪੜ੍ਹੀ ਹੋਈ ਗੁਰਬਾਣੀ ਦਾ ਕਥਾ ਕੀਰਤਨ ਅਤੇ ਆਪ ਜੀ ਦੇ ਦਰਸ਼ਨਾਂ ਦਾ ਮਹਾਤਮ ਦਾਰਾਈ ਸਮੂਹ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ ਸਮੂਹ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਸਤਿਗੁਰੂ ਜੀਓ ਆਪ ਜੀ ਦੇ ਦਰ 'ਤੇ ਪ੍ਰਵਾਨ ਕਰਨਾ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਕੀ ਕਿਰਪਾ ਸਦਕਾ 4 ਪਹਿਰ ਦਿਹਾੜਾ ਸੁੱਖ ਆਨੰਦ ਸਹਿਤ ਬਤੀਤ ਹੋਇਆ ਹੈ। 4 ਪਹਿਰ ਰਾਤਰੀ ਆਈ ਹੈ ਆਪ ਜੀ ਕੀ ਪਾਣੀ ਅਨੁਸਾਰ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਨਾਮ ਅਭਿਆਸ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਾਲੀ ਜੀਵਨ ਬਖਸ਼ਿਸ਼ ਕਰਨੀ ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਤਿਆਰੀ ਕਰਦੀਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਅੱਗੇ ਵਾਸਤੇ ਭਾਵਨਾ ਨਾਲ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰਨੀ ਅਨੇਕ ਪ੍ਰਕਾਰ ਭੋਜਨ ਭਾਵ ਕੀਏ ਬਹੁ ਵਿੰਜਨ ਮਿਸਤਾਈ ਕਰੀ ਪਾਕ ਸਾਲ ਸੋਚ ਪਵਿੱਤਰਾ ਹੋਣ ਲਾਵਾ ਭੋਗ ਹਾਰਾਈ ਭੋਗ ਲੱਗਿਆ ਹੋਇਆ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਮਹਾਰਾਜ ਕਿਰਪਾ ਕਰਨੀ ਆਪ ਜੀ ਦੇ ਸੋਹਣੇ ਮੰਦਰਾਂ ਦੀ ਚੜ੍ਹਦੀ ਕਲਾ ਕਰਨੀ ਗੁਰੂ ਘਰ ਵਿਖੇ ਜੋ ਕਾਰਜ ਸੇਵਾ ਦੇ ਕਾਰਜ ਚੱਲ ਰਹੇ ਹਨ ਨਿਰਵਿਘਨਤਾ ਸਹਿਤ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ ਗੁਰੂ ਕੇ ਲੰਗਰ ਸਾਧ ਸੰਗਤ ਵਾਸਤੇ ਮਹਾਰਾਜ ਕਿਰਪਾ ਕਰੋ ਖੁੱਲ ਜਾਣ ਪਿਛਲੇ ਸਮੇਂ ਤੋਂ ਜੋ ਇਹ ਵਿਘਨ ਪਏ ਨੇ ਆਪ ਜੀ ਮਹਾਰਾਜ ਵਿਘਨਾਂ ਨੂੰ ਨਾਸ ਕਰਨ ਵਾਲੀ ਉਹ ਕਿਰਪਾ ਕਰੋ ਸੰਗਤ ਦੀ ਸਹੂਲਤ ਵਾਸਤੇ ਗੁਰੂ ਕੇ ਲੰਗਰਾਂ ਦੀ ਜੋ ਇਮਾਰਤ ਹੈ ਮਹਾਰਾਜ ਉਹ ਖੁੱਲ੍ਹ ਜਾਵੇ। ਸੰਗਤਾਂ ਵੱਲੋਂ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਕਿਰਪਾ ਕਰੋ ਆਪ ਜੀ ਕੇ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਵਿਨਾਸ਼ਨ ਹੈ, ਭਗਤ ਵਛਲਿਆ ਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ ਕਲ ਕਲੀਸ ਤਨ ਮਹ ਮਿਟਾਵੈ ਸਿਮਰ ਜਸ ਬਸੰਭਰੀ ਕੈ ਨਾਮ ਜਪਤ ਅਗਨ ਤਨੀ ਕਹਿ ਵੇਦ ਪ੍ਰਾਨ ਸਿਮਰ ਸਦਾਖਿਰ ਕਿਨੇ ਰਾਮ ਨਾਮ ਵਿਕਾਖਿਰ ਕਿਨ ਕੈਕ ਜਹ ਜੀ ਵਸਾਵੈ ਤਾ ਕਿ ਮਹਿਮਗਨਿ ਨਾਵੈ ਕਾਖੀ ਕਾਂਖੀ ਏਕ ਦਰਸ ਤੁਹਾਰੂ ਨਾਨਕ ਸੰਗ ਮੋਹਿ ਉਦਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਕਰਮ ਨਵਾ ਸਾਹਿਬ ਪ੍ਰਭ ਕੇ ਸਮੰਦੁ ਜਮਨਾ ਸਾਹਿਬ ਪ੍ਰਭ ਕੇ ਸੰਕਾਲ ਪਰ ਹਰਾਇ ਪ੍ਰਭ ਕੇ ਸਮੰਦ ਸੁਮਨ ਟਰਾਇ ਪ੍ਰਭ ਸਿਮਰਤ ਕਹਿ ਬਿਘਨ ਰਾ ਗਾਇ ਪ੍ਰਭ ਕੇ ਸਿਮਰਨ ਆਨੰਦ ਜਾਗ ਪ੍ਰਭ ਕੇ ਸਿਮਰਨ ਭਾਵਨਾ ਵਿਆਹ ਪੈ ਪ੍ਰਭ ਕੇ ਸਮੰਦ ਦੁਖ ਨਾ ਸੰਤਾਪ ਪੈ ਪ੍ਰਭ ਕੇ ਸਿਮਰਨ ਸਾਧਕ ਸੰਗ ਸਰਵਨ ਧਨ ਅਨਖਾਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨਾਮ ਨਿਰਧਉ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੋਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸਾ ਦੂਜਾ ਪ੍ਰਭ ਕੇ ਸਿਮਰਨ ਤੀਰਥ ਸਨਾਨੀ ਪ੍ਰਭ ਕੇ ਸਿਮਰਨ ਤਰਕ ਹਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਪਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਰਾ ਗੋਪਾਈ ਪ੍ਰਭ ਕੇ ਸਿਮਰਨ ਸਭ ਤੇ ਊਚਾ ਪ੍ਰਭ ਕੇ ਸਿਮਰਨ ਉਦਰ ਊਚਾ ਪ੍ਰਭ ਕੇ ਸਿਮਰਨ ਅੰਤਰ ਸਨਾਮ ਪੂਜਾ ਪ੍ਰਭ ਕੇ ਸਿਮਰਨ ਸਭ ਕੇਸ ਸੁਜ ਹੈ ਪ੍ਰਭ ਕੇ ਸਿਮਰਨ ਨਾਹਿ ਜਮ ਤ੍ਰਾਸਾਓ ਪ੍ਰਭ ਕੇ ਸਿਮਰਨ ਪੂਰਨ ਆਸਾਓ ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਵਸਾਏ ਸਾਧ ਗਿਰ ਸਨਾ ਨਾਨਕ ਜਨਕ ਦਾ ਸੰਦਸਨਾ ਪ੍ਰਭ ਕੋ ਸਿਮਰਹਿ ਸਿ ਧਨਵੰਤ ਪ੍ਰਭ ਕੋ ਸਿਮਰਹਿ ਸਿ ਪਾਤਵੰਤ ਪ੍ਰਭ ਕੋ ਸਿਮਰਹਿ ਸਿ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸਿ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸਿ ਬੇ ਮਹਤਾ ਜੀ ਪ੍ਰਭ ਕੋ ਸਿਮਰਹਿ ਸਿ ਸਰਬ ਗਿਰਾਜ ਪ੍ਰਭ ਕਉ ਸਿਮਰਹਿ ਸੀ ਸੁਖਵੈ ਸੀ ਪ੍ਰਭ ਸਿਮਰਹਿ ਸਦਾ ਬਨਾਸੀ ਸਿਮਰਨ ਤੇ ਰਾਗ ਜਨਾਬ ਦਯਾਲਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਸਿਮਰਹਿ ਸੀ ਪਰਪਕਾਰੀ ਪ੍ਰਭ ਸਿਮਰਹਿ ਤਨ ਸਤ ਬਲਹਾਰੀ ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਸਿਮਰਹਿ ਤਨ ਸੁਖ ਵਿਹਾਵੈ ਪ੍ਰਭ ਸਿਮਰਹਿ ਤਨ ਆਤਮ ਜੀਤਾਉ ਪ੍ਰਭ ਸਿਮਰਹਿ ਤਨ ਨਿਰਮਲ ਜੀਤਾਉ ਪ੍ਰਭ ਸਿਮਰਹਿ ਤਨ ਆਨੰਦ ਕਨੇਰ ਪ੍ਰਭ ਸਿਮਰਹਿ ਬਸ ਹਰ ਨੀਰ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੁਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਵਹਨਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਦੇਹ ਚਰਾਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਜਨ ਕੈਰ ਸੁਖ ਪ੍ਰਭ ਸਿਮਰਨ ਕਾਂਤ ਨ ਪੈਰ ਸਿਮਰਹਿ ਸੇ ਜਨ ਜਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰ ਲਗ ਵੇ ਦੇ ਉਪਾਇ ਹਰ ਸਿਮਰਨ ਪੈ ਸਿਧ ਜਤੀ ਦਾਤ ਹਰ ਸਿਮਰਨ ਨੀਚ ਚਹੁ ਕੁੰਟ ਜਾਤ ਹਰ ਸਿਮਰਨ ਧਾਰ ਸਭ ਤਰਨ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਮਹਾਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਪੈਨਲਾ ਘਾਟ ਕਰਨਾ ਥਨਾਥ ਸਰਣ ਤੁਮਾਰੀ ਆਇਓ ਨਾਨਕੀ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਨੁ ਹੈ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਾਇਆ ਅੰਦੂ ਜਮ ਦਲੈ ਤਹ ਕਿਉ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਤੁਪਾਰੀ ਹਰ ਕੁਨਾ ਖਿਰਮਾ ਹੈ ਉਦਾਰੀ ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ ਹਰ ਕੁਨਾ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੀ ਨਾਨਕ ਪਾਵ ਸੁਖ ਕਨੇਰ ਸਭ ਸ੍ਰੇਸ਼ਟ ਰਾਜਾ ਦੁਖੀਆ ਹਰਕ ਨਾਮ ਜਪਤ ਹੋਏ ਸੁਖੀਆ ਲਾਹ ਗੁਰੂ ਰੀ ਬੰਧਨ ਪਰ ਹਰਕ ਨਾਮ ਜਪਤ ਨਿਹ ਤਾਰਨ ਕਮਾਇਆ ਰੰਗ ਤੀਖ ਨਾ ਬੁਝਾਵੇ ਹਰਕ ਨਾਮ ਜਪਤ ਆ ਗਾਵੇ ਜਿਹ ਮਾਰ ਗਏ ਹੋ ਜਾਤ ਅਕੇਲਾ ਤਹ ਹਰ ਨਾਮ ਸੰਘੋਤ ਸੁਹੇਰਾ ਸਨਾਮ ਸਦਾ ਧਿਆਈਆ ਨਾਨਕ ਗੁਰਮੁਖ ਪਰਮ ਗਦ ਪਾਈਆ ਛੂਟਤ ਨਹੀਂ ਕੋਟ ਲਖ ਬਾਹ ਨਾਮ ਜਪਤ ਤਹ ਪਾਰ ਪਰਾਹੀ ਅਨਕ ਵਿਘਨ ਜਹਾਜ ਸੰਘਾਰ ਹਰਕਨਮ ਤਤਕਾਰ ਉਧਾਰ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਵ ਮੈਲ ਮਲ ਕਵਨ ਤੋਇ ਹਰਕ ਨਾਮ ਕੂਟ ਪਾਵ ਖੁਵੈ ਸਨਾਮ ਜਪ ਮਨ ਰੰਗ ਨਾਨ ਪਾਈਐ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਨ ਕੂਸਾ ਹਰਕ ਨਾਮ ਉਹ ਸੰਗ ਤੋਸਾ ਜਿਹ ਪੈਡ ਮਹੰਦ ਗੁਬੈਰ ਹਰਕ ਨਾਮ ਸੰਗ ਜੀਅਰ ਜਹ ਪੰਥ ਤੇਰਾ ਕੂਨ ਸੰਜਾਨੂ ਹਰਕ ਨਾਮ ਤਹ ਨਰ ਪਛਾਨੂ ਜਹ ਮਹਾ ਪਾਇਆਨ ਤਬਦ ਭਕਾਮ ਤਹ ਹਰ ਕੇ ਨਾਮ ਕੀ ਤੁਮ ਉਪਰਛਾਮ ਜਹ ਤ੍ਰਿਖਾਮ ਤੁਜਾ ਕਰਖੈ ਦਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ

ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨਕਾ ਬਿਰਤ ਬਬੀਕੈ ਹਰਿ ਕਾ ਨਾਮ ਜਾਨਕਾ ਮੁਕਤ ਜੁਗਤ ਹਰਿ ਕਾ ਨਾਮ ਜਾਨਕਾ ਤ੍ਰਿਪਤ ਪੁਗਤ ਹਰਿ ਕਾ ਨਾਮ ਜਾਨਕਾ ਰੂਪ ਰੰਗ ਹਰਿ ਨਾਮ ਜਪਤ ਕਾਵ ਪਰਾ ਨਾ ਭੰਗ ਹਰਿ ਕਾ ਨਾਮ ਜਾਨਕੀ ਵੱਡੀ ਆਈ ਹਰਿ ਕਾ ਨਾਮ ਜਾਨ ਸੋਭਾ ਪਾਈ ਹਰਿ ਕਾ ਨਾਮ ਜਾਨਕਾ ਭੋਗ ਜੋਗ ਹਰਿ ਨਾਮ ਜਪਤ ਕਛ ਨਾਹਿ ਵਿਯੋਗ ਜਨ ਰਤ ਹਰਿ ਨਾਮ ਕੀ ਸੇਵੈ ਨਾਨਕ ਪੂਜੈ ਹਰਿ ਹਰਿ ਦੇਵੈ ਹਰਿ ਹਰਿ ਜਨਕ ਮਾਲਕ ਜੀਨਾ ਹਰਿ ਧਨ ਜਨਕ ਐਪ ਪ੍ਰਭਦੀਨਾ ਹਰਿ ਹਰਿ ਜਨਕ ਊਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰਿ ਰਸ ਰਾਤੀ ਉਸਨ ਸਮਾਤ ਨਾਮ ਰਸ ਮਾਤੀ ਆਠ ਪੈ ਹਰਿ ਜਾਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ।

ਮਹਿਮਾ ਸੰਤ ਰਤਵਸ ਸੰਤ ਪ੍ਰਤਾਪ ਦੁਰ ਸਾਵਨਾ ਸਾਹਿਬ ਸੰਤ ਕਸੰ ਗੁਰ ਪਾਗੀ ਪਾਈ ਗਿਆ ਸੰਤ ਸਿਵਾ ਨਾਮ ਤੀ ਆਈ ਗਿਆ ਨਾਮ ਦੁਲਕਾ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਨਨ ਕੋਈ ਸਲੋਕ ਬਹੁ ਸਾਸਤ੍ਰ ਬਾ ਸਿਮਰਤੀ ਪੇਖੇ ਸਰਬ ਟੋਲ ਪੂਜਸ ਨਾਹੀ ਹਰ ਹਰਿ ਨਾਨਕ ਨਾਮ ਅਮੋਲ ਪਦੀ ਜੈ ਪ੍ਰਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਮਨ ਮਧਿ ਫਿਰਿਆ ਅਨੇਕ ਪ੍ਰਕਾਰ ਕੀ ਵਹ ਜਤਨਾ ਪੁਨ ਦਾਨ ਹੋਮੇ ਵਹ ਰਤਨਾ ਸਰੀਰ ਕਟਾਇ ਹੋਮੇ ਕਰ ਰਾਤੀ ਵਰਤ ਨਿਮ ਕਰ ਵਹ ਪਾਤੀ ਨਹੀਂ ਤੋਲ ਰਾਮ ਨਾਮ ਵਿਚਾ ਨਾਨਕ ਗੁਰਮੁਖ ਨਾਮ ਜਪੀ ਅਕਬਾਰ ਨਾਉ ਖੰਡ ਪ੍ਰਥਮੀ ਫਿਰ ਆਇ ਚਿਰ ਜੀਵਾ ਮਹਾ ਉਦਾਸ ਤੁਪੀ ਸਰਥੀ ਵੈਗਨ ਮਾਹੀ ਹੁਮਤ ਪ੍ਰਾਇਣ ਕਨਕਾ ਸਭ ਹੈ ਬਰ ਪੂਮਦਾਨ

ਕਾਮਨਾ ਤੀਰਥ ਦੇਹ ਛੋਟਾ ਗਰਭਗਮਨ ਮੰਦ ਹੁਟਾ ਸੋਚ ਕਰ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤ ਜਾਸ ਇਸ ਦੇਹ ਕਾ ਬਹ ਸਾਧਨਾ ਕਰ ਮਨ ਤੇ ਕਬੂ ਨਾ ਵਿਖਿਆ ਟਰ ਜਲ ਤੋ ਬਹ ਦੇਹ ਨੀਤ ਸੁਧ ਕਹਿ ਕਾਜੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹਮੂਚ ਬਹੁਤ ਸਿਆਣ ਜਮਕਾ ਪਾਉ ਬਿਆ ਪੈਨਕ ਜਤਨ ਕਰ ਤ੍ਰਿਸਨਾ ਤਰਾ ਪੈ ਪੇਖ ਅਨੀ ਕਗਨ ਹੋ ਜਾਇ ਕੋਟਿਆ ਪਾਉ ਦਰਗਨ ਹਿਸੇ ਜਾਇ ਛੂਟ ਸਨਾ ਹੂਬ ਪੈ ਆਲ ਮੁਹਿ ਬਿਆ ਪਹਮਾਇਆ ਜਾਲਾਵਰ ਕਰਤੂ ਸਕਦੀ ਜਮਡਾ ਨਾ ਗੋਵਿੰਦ ਭਜਨ ਬਿਨ ਤੇਲ ਨਹੀਂ ਮਨ ਹਰਕ ਨਾਮ ਜਪਤ ਦੁਖ ਜਾਇ ਨਾਨਕੁਰੇ ਸਹਿਜ ਸੁਭਾਈ ਚਾਰ ਪਦਾਰਥ ਜੇ ਕੁਮੰਗ ਸਾਹ ਜਨਮ ਸੇਵਾ ਲਾਗ ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਹਿਰਦੈ ਸਤਿਗਾਵੈ ਜੇ ਕੋ ਆਪਣੀ ਸੁਭਾ ਦੁਰਾ ਸਾ ਸੰਗ ਹਉਮੈ ਸ਼ੁਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਣੀ ਉਪਾਰੈ ਜਿਸ ਜਨ ਕਾ ਪ੍ਰਭ ਦਸ ਪਿਆਸ ਨਾਨਕ ਤਾ ਕੋ ਬਲ ਬਲ ਜਸ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟੈ ਅਭਿਮਾਨ ਆਪ ਸਕਾਓ ਜੋ ਜਾਣ ਨੀਚੈ ਸੋ ਗਨ ਗਿਆ ਸਭ ਤੂਚੈ ਜਾ ਕੋ ਮਨ ਹੋਏ ਸਗਲ ਕਿਰਿਆ ਨਾ ਹਰ ਹਰ ਨਾਮ ਤਨ ਕਾਟ ਕਰ ਚੀਨਾ ਮਨ ਆਪਣੀ ਤੇ ਬੁਰਾ ਮਿਟਾਉਂਦਾ ਪੀਖ ਸਗਲ ਸ੍ਰੇਸ਼ਟ ਸਾਜਨਾ

ਰਾਵਣ ਹਰ ਸਵਮ ਸਗਲ ਘੜਾ ਗਿਆ ਅੰਤਰ ਜਾਮੇ ਆਪਣੀ ਗਾਇਤ ਮਿਤ ਜਾ ਨ ਹੋਆਪੀ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹ ਉਦਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹ ਉਦਮ ਪਰ ਹਰਿ ਕੋ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰਿ ਕੋ ਜਾ ਸੰ ਰਸਨ ਬਖਾਨੀ ਸਗਲ ਥਾਨ ਦਿਓ ਉਤਮ ਥਾ ਨਾਨਕ ਜੀ ਕਾਟ ਵਸ ਹਰਿ ਨਾਮ ਸਲੋਕ ਨਿਰਗੁਣੀ ਆਰ ਏ ਅਨਿਆ ਸੁ ਪ੍ਰਭ ਸਦਾ ਸੰਭਾਲ ਜਿਨ ਕੀਆ ਦੇਹ ਚੀਤ ਰਾਖ ਨਾਨਕ ਨਿਭਹੀਨ ਅਰਸ਼ਟਪਦੀ ਔਰ ਮਈ ਇੱਕ ਗੁਣ ਚੇਤ ਪ੍ਰਾਣਿਕ ਅਨੂਲ ਦੇ ਕੰਨ ਦ੍ਰਿਸ਼ਟਾ ਨਿਜਨ ਤੂੰ ਸਾਜ ਸਵਾਰ ਸੀਗਾਰਿਆ ਗਰਵਗਨ ਮਹਜਨ ਉਭਾਰਿਆ ਬਾਰ ਬਵਸ ਥਾ ਤੁਝਹਿ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਤ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਰ ਦੈਨ ਇਹ ਨਿਰਗੁਣ ਗੁਣ ਕਛੁ ਨ ਉਪਕ ਜੈ ਬਖਸ਼ ਲਿਖ ਤੋ ਨਾਨਕ ਸ੍ਰੀ ਜੈ ਜੇ ਪ੍ਰਸਾਦ ਤਾਰ ਉਪਰ ਸੁਖ ਵਸੈ ਸੁਧ ਪ੍ਰਾਤਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵਹ ਸੀਤਲ ਜਲਾ ਸੁਖਦਾਇ ਪਾਵਨ ਪਾਪ ਕੁੰਡਾ ਜੇ ਪ੍ਰਸਾਦ ਭੋਗਹ ਸਭ ਰਸਾ ਸਗਲ ਸਮਗਰ ਸੰਗ ਸਾਥ ਵਸਾ ਦੀਨੇ ਅਰਥ ਪਾਪ ਕਰਨ ਨਿਯਤਰ ਰਸਨਾ ਤਿਸਹਿ ਤਿਆਗ ਅਵਰ ਸੰਗਰਚਨਾ ਐਸੇ ਦੁਖ ਮੁੜਨ ਵਿਆਪਿ ਨਾਨਕਾਰ ਲਿਖੋ ਪ੍ਰਭ ਆਪਿਆ ਦੇ ਅੰਤ ਜੋ ਰੱਖਣ ਹਾਰ ਤੇ ਸਸਿਉ ਪ੍ਰੀਤ ਨ ਕਰ ਗੁਆਰ ਜਗ ਸਿਵਾ ਨਾਮ ਨਿਤ ਪਾਵ ਤਾ ਸਮੂੜਾ ਮਨ ਹਿਲਾਵੇ ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕੋ ਅੰਧਾ ਜਾਂਦ ਦੂਰੇ ਜਾ ਕੀ ਟਹਿਲ ਪਾਵੈ ਤਰਗ ਮਾਨ ਤੇ ਸਹਿਬ ਸਾਰਾ ਮੁਗਦਿਆ ਜਾਂ ਸਦਾ ਸਦਾ ਹੁਕੂਲਨ ਹਾਰ ਨਾਨਕ ਰਾਖਣ ਹਾਰ ਅਵਪਾਰ ਰਤਨ ਤਿਆ ਕੌਟੀ ਸੰਗਰਾਚਾ ਸਾਚ ਛੋੜ ਝੂਠ ਸੰਗ ਮਾਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪ੍ਰਾਣ ਛੋੜ ਜਾ ਕਰ ਸਰਾਮ ਕਰ ਸੰਗ ਸਹਾਇਤ ਪਰ ਹਰ ਚੰਦ ਲੇ ਪਿਓ ਤਾਰਾ ਤੋਈ ਕਰ ਦੀਤ ਪਸਮ ਸੰਘ ਹੋਇਆ ਦੂ ਮਹਿ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕਿ ਮਾਨਸ ਜਾਤ ਲੋਕ ਚਾਰਾ ਕਰ ਦਨ ਰਾਤ ਬਾਹਰ ਵੇਖਾਂ ਤਰ ਮਲ ਮਾਇਆ ਸ਼ਬ ਸਨਾਹ ਕਾਸ਼ ਕਰਾਇ ਛੁਪਾਇਆ ਬਾਹਰ ਗਿਆਨ ਧਿਆਨ ਸਨਾਰੰਤਰ ਵਿਆ ਪਹਿਲੂ ਸਵਾਰ ਅੰਤਰਗਨ ਬਾਹਰ ਤਾਂ ਸੁਆ ਗਰ ਪਾਥਰ ਕੈਸੇ ਤਰਿਆ ਥਾ ਜਾ ਕੇ ਅੰਤਰ ਬਸ ਪ੍ਰਭਾਵ ਨਾਨਕ ਤੀਰ ਜਾਨ ਸਹਿਜ ਸਮਾਇਤ ਸੁਆਨੰਦ ਕੈਸ ਮਾਰਗ ਪਾਵ ਕਰ ਗਹਿਰੇ ਹੋਟ ਨਿਵ ਹੈ ਕਹ ਬੁਝਾਰ ਦੂਜਾ ਡੋਰਾ ਨ ਕਹੀਐ ਤਾਉ ਸਮਝਾ ਪੂਰਾ ਕਹ ਬਿਸਨ ਪਾਦ ਗਾਵੈ ਗੁੰਮ ਜਤਨ ਕਰੈ ਤਾਉ ਪੀ ਸੁਰ ਪੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂ ਹੈ ਉਸ ਕਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਇ ਨਾਨਕ ਤੁਮਨੀ ਕਿਰਪਾ ਤਰੈ ਸੰਗ ਸਹਿ ਸੁਆਵਨ ਚੀਤ ਜੋ ਵੈ ਰਾਜ ਤਾਸ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸ ਆਨੰਦ ਕਿਰਮਾ ਰੰਗ ਰਸ ਦ੍ਰਿੜ ਕਰਮਾ ਨਾ ਮਨ ਪ੍ਰਦੀਤ ਕਾਲ ਨਾ ਆਵੈ ਮੁੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਆਹੁ ਜੁਗਤ ਬੇਹਾਨੀ ਕੇ ਜਨਮ ਨਾਨਕ ਰਾਖ ਜੇ ਹੋ ਆਪਨ ਕਰ ਕਰਮ ਤੂੰ ਠਾਕੁਰ ਤੋਂ ਪੈਰ ਦਾਸ ਜੀ ਪਿੰਨ ਸਭ ਤੇਰੀ ਰਾਸ ਤੋਂ ਮਾਇਤ ਪਿਤਾ ਹਮ ਵਰਗ ਤੇਰੇ ਤੁਮਰੀ ਕਿਰਪਾ ਮਹਸੂਖ ਨੇਰੇ ਕੋਇ ਨਾ ਜਾਣਾ ਤੁਮਰਾ ਤੂ ਚੇ ਤੇ ਉਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਤਾਰੇ ਤੁਮ ਤੇ ਸੁਆਗ ਕਰ ਤੁਮਰੀ ਕਾ ਤੁਮੇ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨ ਸਲੋਕ ਦੀਨ ਹਰ ਪ੍ਰਭ ਛੂਟ ਕੇ ਲਾਗ ਹਨ ਸੁਆਇ ਨਾਨਕ ਕਹੂ ਨਾ ਸੀ ਜਾਇ ਬਿਨ ਨਾਵੈ ਪਤ ਜਾਇ ਅਸ਼ਟਪਤੀ ਦਾਸ ਬਸ ਤੂਲੇ ਪਾਤਸ਼ਾਹ ਪਾਵੈ ਇੱਕ ਬਸ ਕਾਨ ਵਿਖੋੜ ਗੁਆਵੈ ਏਕ ਪੀ ਨਾ ਦੇ ਦਸ ਪੀ ਹਿਰ ਲੇ ਤਾ ਮੂੜਾ ਕਹੋ ਕਹਾ ਕਰੀ ਜਹ ਠਾਕੁਰ ਸੁਨਾ ਚਾਰ ਤਾ ਕਹੋ ਕੀ ਜੈ ਸਦ ਨਮਸਕਾਰ ਜਾ ਕੋ ਮਾਲਾ ਕਬਰਾ ਮੀਠਾ ਸਰਵ ਸੁਖ ਤਾ ਹੁਮਨ ਉਠਾ ਜਿਸ ਦਿਨ ਆਪਣਾ ਕੋ ਮਨਾਇਆ ਸਰਵ ਥੂਕ ਨਾਮ ਦਿਨ ਪਾਇਆ

ਪਰ ਉਰ ਪਾਵੈ ਹੂੰ। ਮਿਥਿਆ ਤਾਨ ਨਹਿ ਪਰ ਉਪਕਾਰਾ, ਮਿਥਿਆ ਬਾਸਰੇਤ ਵਿਕਾਰਾ, ਬਿਨੁ ਬੁਝੈ ਮਿਥਿਆ ਸਭ ਪਏ। ਸਫਲ ਦੇਹ ਨਾਨਕ ਹਰ ਨਾਮ ਰਾਇ, ਬਿਰਥਿ ਸਾਖਤ ਗਿਆਰ ਜਾ ਸਾਜ ਬਿਨਾ ਕਹੇ, ਹੂਤ ਸੂਚਾ ਬਿਰਥ ਨਾ ਬਿਨਾ ਤਨੰਦ ਮੁਖਾਵਤਾ ਕਾ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬ੍ਰਥਾ ਵਿਹਾਇ, ਮੇਕ ਬਿਨਾ ਜਮ ਕੀਤੀ ਜਾਇ, ਗੋਵਿੰਦ ਭਜਨ ਬਿਨ ਬ੍ਰਥ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੀ ਜਨ ਜਿਹ ਘਾਟ ਬਸਿਓ ਹਰ ਨਾਉ, ਨਾਨਕ ਤਕ ਬਲ ਬਲ ਜਾਉ ਰਹਿ ਤੇ ਔਰ ਕਛ ਔਰ ਕੁਮਾਰ ਮਨ ਪ੍ਰੀਤ ਮੁਖਮ ਗੰਡ ਲਾਭ। ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਪੀਖ ਨਾ ਕਹੂ ਪੀ ਨਾ ਬਰਬ ਦੇਸ ਆਪ ਨਾ ਕਰਿਆਵਤ, ਜਬ ਜਨਮਾ ਮਹਾਰਾਜ ਕੰਤਰ ਬਸਾ ਨਿਰੰਕਾਰ, ਤੁਸੀਂ ਤਾਰਾ ਸੰਸਾਰ ਜੋ ਤੁਮ ਭੈਣੇ ਤਿਨ ਪ੍ਰਭ ਜਾਤਾ, ਨਾਨਕ ਚੰਨ ਚੰਨ ਪ੍ਰਾਤ ਕਰੋ ਬੇਨਤੀ ਪਾਰ ਬਨਮ ਸਭ ਜਾਣ ਆਪਣਾ ਕੀਆ ਆਪ ਮਾਨ ਆਪ ਆਪ ਆਪ ਕਰਨ ਬੇਰਾ, ਕਿਸੈ ਦੂਰ ਜਨਾਬ ਕਹਿ ਬੁਝਾਵਤ ਨੇਰਾ, ਉਹ ਪਾਵ ਸਿਆਨ ਸਗਲ ਦੇ ਰਹਿਤ, ਸਭ ਕਹਿ ਜਾਣਿਆ ਤੁਮ ਕੀ ਰਹਿਤ, ਜਿਸ ਪਾਵੈ ਤਿਸ ਲਈ ਲੜ ਲਾਇ ਥਾਨ ਥਨਾਤਰ ਰਹੇ, ਸਮਾਏ ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨ ਕਰੀ ਸਲੋਕ, ਕਾਮ ਕਰੋ ਦਰ ਲੋਭ ਮੋਹ ਬਿਨ ਸਜੈ ਹੁਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ, ਗੁਰ ਦੀ ਵਸਤਪਤੀ ਜਿਹ ਪ੍ਰਸਾਦ, ਛਤੀ ਸਿਮਰਤ ਕਾਹੀ ਦੁਸ ਠਾਕੁਰ ਕਾ ਰਖ ਮਨ ਵਾਹਿ, ਜੇ ਪ੍ਰਸਾਦ ਸੁਗੰਧ ਤਨ ਲਾਵੈ ਦੁਸ ਕੋ ਸਿਮਰਤ ਪਰਮ ਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨੰਦਰ, ਜਿਹ ਪ੍ਰਸਾਦ ਗ੍ਰਿਹ ਸੰਘ ਸੁਖ ਬਸਨਾ ਅਠ ਬਹਿਰ, ਸਿਮਰਤ ਸਰਸਨਾ ਜੇ ਪ੍ਰਸਾਦ, ਰੰਗ ਰਹਿ ਭੋਗ ਨਾਨਕ ਸਦਾ ਧਿਆਈ ਹੈ, ਧਿਆਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤੁਸੈ ਤਿਆਗ ਕਦ ਪ੍ਰਭਾਵੈ, ਜਿਹ ਪ੍ਰਸਾਦ ਸੁਖ ਸੇਜ ਸੋਈ, ਜਾ ਮਨਾਠ ਪਹਿਰ ਤਾਕ ਜਹ ਗਾਵੀ, ਜਾ ਜੇ ਪ੍ਰਸਾਦ ਤੁਝ ਸਾਹ ਕੋ ਮਨ ਮੁਖ ਤਾਕ ਜਾ ਸਰਸਨ ਬਖਾਨ, ਜੇ ਪ੍ਰਸਾਦ ਦੂਰ ਰਹਿਤਾ ਧਰਮਾਂ ਸਦਾ ਧਿਆਈ, ਕਿਉਰ ਪਾਰ ਬਨ ਪ੍ਰਭੁ ਜੀ ਜਬਤ, ਦਰਗਹ ਮਨ ਪਾਵੈ ਹਨਾਨੁ ਪਦ ਸਿੱਧ ਕਰ ਜਾਵੈ, ਜਿਹ ਪ੍ਰਸਾਦ ਆਰੋ ਕੰਚਨ ਦੇਹੇ ਲਿਵ ਲਾਭ, ਹਤ ਸਰਮ ਸੁਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ, ਹਰ ਹਰ ਜਹ ਕਹਿਤ ਜੇ ਪ੍ਰਸਾਦ ਤੇਰਾ ਸਗਲ ਛਿਦਰ ਢਾਕੀ, ਮਨ ਸਰਣਿ ਪਾਰ ਠਾਕੁਰ ਪ੍ਰਭ ਤਾਕ, ਜੇ ਪ੍ਰਸਾਦ ਤੁਝ ਕੋ ਨਾ ਪਾਹੂ, ਜਮਨ ਸਾ ਸਾ ਸਿਮਰ ਪ੍ਰਭੂ ਚੇ, ਜਿਹ ਪ੍ਰਸਾਦ ਪਰ ਆਈ ਦੁਰਲਭ ਦੀ, ਨਾਨਕ ਦਾ ਭਗਤ ਕਰੇਹ ਜੇ ਪ੍ਰਸਾਦ, ਆਪਨ ਪਹਿਰੀ ਜਮਨ ਤੇ ਸਿਮਰਤ ਗਾਲਸ ਕੀ, ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮੰਦ, ਪ੍ਰਭ ਕਉ ਕਬੂ ਨ ਵਸਾਰੀ, ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ, ਪੁਰੇ ਪ੍ਰਭ ਆਪਣੇ ਮਨ ਆਏ, ਜਨ ਤੇਰੇ ਮਨ ਬਨਤ ਬਨਾਏ, ਉਠ ਬੈਠ ਸਤ ਸਹਿ ਧਿਆਈ, ਦਹਿ ਧਿਆਈ ਜੋ ਇੱਕ ਅਲਗ ਹੈ, ਹਾਉ ਹੈ ਨਾਨੂੰ ਤੇਰੀ ਰੱਖੈ, ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤੁਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਦਹ ਪ੍ਰਭ ਕਸਾਸ, ਸਹਿਜ ਤਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਨ ਰਾਜ, ਪ੍ਰਸਾਦ ਤੇਰੀ ਪਾਤ ਰਹਿ ਗੁਰੂ ਪ੍ਰਸਾਦ ਨਾਨੂੰ ਜਾ ਸਕੈ, ਜੇ ਪ੍ਰਸਾਦ ਸੁਨਹਿ ਕਰਨ ਅਨਾਥ, ਜੇ ਪ੍ਰਸਾਦ ਵੇਖੇ ਵਿਸਮਾਰ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜ ਵਸਨਾ, ਜੇ ਪ੍ਰਸਾਦ ਹਸਤ ਕਰ ਚਰਹਿ, ਜੇ ਪ੍ਰਸਾਦ ਸੰਪੂਰਨ ਫਰੈ, ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਬਰਕਤ ਲਾਗ, ਗੁਰਪ੍ਰਸਾਦ ਨਾਨਕ ਮਨ ਜਾਗ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਹ ਪ੍ਰਭ ਕਉ ਮੂਲ ਨਾ ਮਨ ਵਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪਰੀ ਮਨ ਮੂੜ ਤੂੰ ਤਾਕ ਜਬ, ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੈ ਸਾਚ, ਅਰੇ ਮਨ ਮੇਰੇ ਤੂੰ ਤਸ ਰਾਜ, ਜੇ ਪ੍ਰਸਾਦ ਸਭ ਕੀ ਗਾ ਤੋਏ ਨਾਨਕ, ਜਾਪ ਜਪੈ ਜਪ ਸੋ ਆਪ ਜਪਾਇ, ਜਪੈ ਸੋ ਨਾਮ ਆਪ ਗਾਵਾਇ, ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਦੇ ਪ੍ਰਗਾਹ, ਪ੍ਰਭੁ ਦਇਆ ਤੇ ਕਮਰ ਵਿਗਾਹ, ਪ੍ਰਭ ਸੋ ਪ੍ਰਸਾਦ ਨਾਮ ਬੈ ਸਮਨ ਸੋਏ, ਪ੍ਰਭ ਦਇਆ ਤੇ ਮੈਂ ਤੂੰ ਤੂੰ ਸਰਵਨ ਧਾਨ, ਪ੍ਰਭ ਤੇਰੀ ਮੈਂ ਆਇਆ, ਪਹੋ ਕਛੂ ਨ ਕਰੂ ਹਰਿਆ, ਜੇਤ ਜੇਤ ਲਾਭ ਤੇਤ ਲਗਹਿ ਹਰ ਨਾਥ, ਨਾਨਕ ਨਕਾਇ ਕਛੂ ਨਾ ਹਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੂਏ, ਜੋ ਜੋ ਕਹਿ ਸੁਮਗਤਾ ਸੁਨਵੀਤਾ, ਨਾਨਕ ਬਿਨਵੰਤਾ ਸਾਧ ਜਨਕ ਆਚਰਜ ਕਥਾ, ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਵਾ ਸਗਲੀ ਖੋਤ, ਸਾਧਕ ਸੰਗ ਮਿਟੈ ਅਭਿਮਾਨ, ਸਤਸੰਗ ਪ੍ਰਗਟੈ ਸੁਗਿਆਨ, ਸਤਸੰਗ ਬੁਝੈ ਪ੍ਰਭ ਨੀਰਾ, ਸਾਧਸੰਗ ਸਭ ਨਬੀਰਾ, ਸਤਸੰਗ ਆਇ ਨਾਮ ਰਤਨ, ਸਾਧ ਸੰਗੇ ਪ੍ਰਜਨ, ਸਾਧ ਕੀ ਮਹਿਮਾ ਵਰਨ ਕਰਨ ਪ੍ਰਾਣੀ, ਨਾਨਕ ਸਾਧ ਸੁਭਾ ਪ੍ਰਮਾਹ ਸਮਾਨੀ, ਸਾਧ ਸੰਗ ਅਗੋਚਰ ਮਿਲੈ, ਸਾਧ ਸੰਗ ਸਦਾ ਪ੍ਰਫੁਲੈ, ਸਾਧ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਹਿ ਪੁੰਚਾ, ਸਾਧ ਸੰਗ ਹੋਏ ਸਭ ਗਿਰੀ, ਸਾਧ ਕਸੰਗ ਮਨੋਹਰ ਬੈਨ, ਸਾਧ ਕਸੰਗ ਨ ਕਦ ਹੁੰਤਾਵੈ, ਸਾਧ ਸੰਗ ਸਤ ਮਨ ਪਾਵੈ, ਸਾਧ ਸੰਗ ਵਾਇ ਦੇ ਪਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧ ਕਸੰਗ ਮਹਾਪਨੀਤ, ਸਾਧ ਸੰਗ ਕੇਸ ਸਿਉਨ ਵੈਰ, ਸਾਧ ਕਸੰਗ ਨ ਬੀਗਾ ਪੈਰ, ਸਾਧ ਕਸੰਗ ਨਾਹੀਂ ਕੁਮੰਦਾ, ਸਾਧ ਸੰਗ ਜਨ ਪਰਮਾਨੰਦਾ, ਸਾਧ ਸੰਗ ਨਾਹੀਂ ਹਰਤਾਪ, ਸਾਧ ਕਸੰਗ ਤਾਜਾ, ਸਭ ਆਪ ਆਪ ਜਨ, ਸਾਧ ਬੜਾਈ ਨਾਨ, ਸਾਧ ਪ੍ਰਭੂ ਬਨਾਇ, ਸਾਧ ਕਸੰਗ ਨ ਕਬੂ ਸੁਤਾਵੈ, ਸਾਧ ਕਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਨਹ, ਸਾਧ ਕਸੰਗ

ਸਾਧ ਸੰਗ ਸਾਜ ਨਵੀਤ ਪਟਾਮ ਨਿਹਤਾਰਾ ਸਾਧੂ ਕਸੰਗ ਸੋ ਧਨ ਪਾਇਓ ਜਿਹ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧੂ ਸੰਗ ਸੋਭਾ ਸੁਰ ਦੇਵਾ ਸਾਧੂ ਕਸੰਗ ਪਾਪ ਕੁਲਾਯਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧੂ ਸੰਗ ਸਰਬ ਥਾਨ ਕਾਮਨਾਨ ਸਾਧੂ ਕਸੰਗ ਸਫਲ ਜਨਾਮ ਸਾਧਕ ਸੰਗ ਨਹੀਂ ਕਸ਼ ਕਾਲ ਦਰਸ਼ਨ ਪੀੜ ਦੁਹਦ ਨਿਹਾਲ ਸਾਧਕ ਸੰਗ ਕਲੂ ਖਤ ਹਰ ਸਾਧਕ ਸੰਗ ਨਰਕ ਪਰ ਹਰ ਸਾਧਕ ਸੰਗ ਈਹ ਉਹ ਸੁਹਿਰਾ ਸਾਧ ਸੰਗ ਵਿਸ਼ਰਾ ਧਰਮ ਮੇਲਾ

ਸਾਧ ਸੰਗ ਸਰ ਪਰ ਨਿਹਤਰ ਹੈ। ਸਾਧੁ ਸੰਗ ਲਗਾ ਪਰਮੀਠਾ ਹੈ, ਸਾਧੁ ਸੰਗ ਘਟ ਘਟ ਈਠਾ, ਸਾਧ ਸੰਗ ਪਿਆ ਆਗਿਆ ਕਰ, ਸਾਧ ਸੰਗਤ ਪਈ ਹਮਾਰੀ, ਸਾਧੁ ਸੰਗ ਬੇਟੇ ਸਾਧ ਰੂਪ ਨਾਨ, ਸਾਧੁ ਬੇਟੇ ਸੰਯੋਗ, ਸਾਧ ਕੀ ਮੈਂ ਹਮਾ ਬੀਜ ਨਾ ਜਾਨ, ਜੇਤਾ ਸੁਨਹ ਦੇਤਾ ਵਖਿਆ ਨਹ। ਸਾਧ ਕੀ ਉਪਮਾ ਦੇਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰ ਪੂਰ, ਸਾਧ ਸੁਭਾ ਕਾ ਨਾਹੀ ਅੰਤ, ਸਾਧ ਸੁਭਾ ਸਦਾ ਬੇਅੰਤ, ਸਾਧ ਸੁਭਾ ਉਜਦੇ ਉਜ, ਸਾਧ ਸੁਭਾ ਮੂਜ ਤੇ ਮੂਚੀ, ਸਾਧ ਕੀ ਸੁਭਾ ਸਾਧ ਬਨ ਆਈ, ਨਾਨਕ ਸਾਧ ਪ੍ਰਾਪੇਤ ਨਾਮ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਇ ਵਰਨਾ ਪੀਖਿਆ, ਇਕਸ ਬਿਨ ਕੋਈ ਨਾਨਕ ਲੱਛਣ, ਬ੍ਰਹਮ ਗਿਆਨੀ ਹੋਇਆ ਅਸ਼ਟਪਦੀ, ਬ੍ਰਹਮ ਗਿਆਨ ਸਦਾ ਨਿਰਲੀਪ, ਜਹ ਜਾਲ ਮਹ ਕਮਲ ਲੀਪ, ਬ੍ਰਹਮ ਗਿਆਨ ਸਦਾ ਨਿਰਦੋਖ,

ਤੇ ਭਗਵੰਤ ਭਗਤ ਕਰਾਂ ਸਕਲ ਤਿਆਗ ਦੋਸ਼ ਕਸੰਗ ਮਨ ਤੇ ਬਿਨ ਸਹਿ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਦ ਸੰਗ ਪਾਪਾਂ ਮੁਲ ਖੋਵੈ ਜਿਸ ਭਗਵਤੀ ਕੀ ਮਾਇ ਦੂ ਤੁਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਹਰਿ ਪਾਵੈ ਸਨ ਪ੍ਰੀਤ ਹਰ ਕੇ ਚਨ ਹਿਰਦਾ ਵਸਾਵ ਨਾਨਕ ਕਹਿ ਭਗਵਤੀ ਭਗਵੰਤ ਕਉ ਪਾਵੈ ਸੁ ਪੰਡਿਤ ਜੋ ਮਨ ਪ੍ਰਭੁਤ ਰਾਮ ਨਾਮ ਆਤਮਾ ਸੋਦਾ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕਾ ਉਪਦੇਸ ਜਾਗ ਜੀਵ ਹਰ ਕੀ ਕਥਾ ਹਿਰਦਾ ਵਸਾ ਸੁ ਪੰਡਿਤ ਫਿਰ ਜੋ ਨਾ ਵੇਦ ਪ੍ਰਾਂ ਸਿਮਰਤ ਪੂਜੈ ਮੂਲ ਸੁਖ ਮੈਂ ਜਨ ਸਥੂਲ ਚਹ ਵਰਨਾ ਕੋ ਦੇ ਉਪਦੇਸ ਨਾਨਕ ਸੁ ਪੰਡਿਤ ਕਉ ਸਦਾ ਦੀਸ ਬੀਜ ਮੰਤਰ ਸਰੁਕ ਗਿਆਨ ਚਹ ਵਰਨ ਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਗਿਆ ਤੋ ਯਸਾ ਸੰਗ ਪਾਵੇ ਜਨ ਕੋ ਕਰ ਕਿਰਪਾ ਅੰਤਰ ਵਰ ਤਾਰ ਪਸ ਪ੍ਰੀਤ ਮੁਕਤ ਪਾਤ ਕਉ ਤਾਰ ਸਰਬ ਰੋਕਾਇ ਔਖਤ ਨਾਮ ਕਲਿਆਣ ਰੂ ਮੰਗਲ ਗੁਣ ਕਾਮ ਕਾਹੂ ਜੁਗਤ ਕਿਤੈ ਨਾਮ ਪਾਈਆ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਤਰੀ ਆਇਆ ਦਾਸ ਦਸੰਤਨ ਉਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦਰਗ ਪ੍ਰਵਾਨ ਅਪਣੇ ਦਾਸ ਪਾਪ ਕਿਰਪਾ ਕਰੈ ਦਸ ਦਾਸ ਸਭ ਸੋ ਜੀ ਪਾਰਾ

ਥਰ ਤਰਾਵੈ ਪ੍ਰਭ ਪਾਵੈ ਬਿਨ ਸਾਹ ਤਰਖ ਪ੍ਰਭ ਪਾਵਤ ਹਰ ਗੁਣ ਪਾਇ ਖੈ ਪ੍ਰਭ ਪਾਵਤ ਪਤ ਤਿਉ ਹਰ ਆਪ ਕਰਾ ਆਪਣ ਵਿਚਾਰ ਦੁਹੈ ਸ੍ਰੀ ਅਕਾਲ ਸਵਾਮੀ ਖੇਲਾ ਵਿਕਸਾ ਅੰਤਰ ਜਨ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੂੰ ਮੈਂ ਅਨੁਖਤੀ ਕਿਆ ਹੋਇਆ ਜੋ ਤੁਹ ਪਾਵੈ ਸੋਈ ਕਰਾਵੈ ਹਾਥ ਹੋਏ ਤਾਂ ਸਭ ਕਿਸ਼ੈ ਲਈਏ ਜੋ ਤੁਹ ਪਾਵੈ ਸੋਈ ਕਰੀ ਅਨਜਾਨਤ ਵਿਖਿਆ ਮਹਾਰਾਜਾ

ਪਹਿਨਿਕ ਮਰੈ ਨਵਨ ਸਹਿਬ ਨ ਜਾਇ ਨੈਨ ਸਦ ਰਹਿਆ ਸਮਾਇਆ ਬਬਦੀ ਸਹਿ ਸਮਝਿਆ ਪਾਪੀ ਰਚ ਸਭ ਕੇ ਸਾਥ ਹਉ ਕਿਉਂ ਆਪਨ ਵਿਸਥਾਰ ਸਾਹਿਬ ਕਾ ਸ਼ੋਸ ਕਾਹੁ ਕਰਨੇ ਅਰੁਹ ਤੇ ਪੇਨ ਕਾਹੁ ਕਿਸ਼ੋਏ ਥਾਨ ਥਨੰਤਰੀ ਕੈ ਸੋਏ ਆਪਣੇ ਚਲਤ ਆਪ ਕਰਨੇ ਆਰ ਕੌਤ ਕਰ ਰੰਗ ਆਪਾਰ ਮਨ ਮਹ ਆਪ ਮਨ ਆਪਣੇ ਮਾਹ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਹਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨੈ ਵਖਿਆ ਨੀ ਸਾ

ਕਾਟ ਸੁਣੇ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਰ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕ ਬਹਰ ਬਹਰ ਅਵਤਾਰ ਅਸ਼ਟਪਦ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਮਦ ਨਹੀਂ ਛੋਟਾ ਸੰਤ ਕਾ ਦੁਖ ਸੁਖ ਸਭ ਜਾਏ ਸੰਤ ਕਾ ਦੁਖ ਨਰਕ ਮੈਂ ਪਾਏ ਸੰਤ ਕਾ ਦੁਖ ਨਮਾ ਦੋਏ ਮਰੀਆਂ ਸੰਤ ਕਾ ਦੁਖ ਸੁਭਾਧੀਨ ਸੰਤ ਕੇ ਹੱਥੇ ਕੌ ਰਖਾਨਾ ਕੋਈ ਸੰਤ ਕਾ ਦੁਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਹਨੰਦ ਕਬੀਰ ਤਾਰਾਇ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕਾ ਦੁਖਨ ਕਾਗ ਜੋ ਲਵੈ ਸੰਤਨ ਕਾ ਦੁਖਨ ਸਰਬ ਜਨ ਪਾਏ ਸੰਤ ਕਾ ਦੁਖ ਤ੍ਰਿਗਤ ਜਨ ਕਿਰਮਾਏ ਸੰਤਨ ਕਾ ਦੁਖ ਤ੍ਰਸਨਾ ਮਾ ਜਰਾ ਸੰਤ ਕਾ ਦੁਖ ਸਭ ਕੁਛ ਲਾਇ ਸੰਤ ਕਾ ਦੁਖ ਤੇ ਸਭ ਜਾਇ ਸੰਤ ਕਾ ਦੁਖ ਨੀਚ ਨੀਚ ਆਏ ਸੰਤ ਦੁਖੀ ਕਥਾ ਕੋ ਨਾਹ ਨਾਨ ਸੰਤ ਪਾਵੇ ਤਾਂ ਉਹ ਵਿਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਡ ਕੰਨਾ ਪਾਏ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੁਸੀਂ ਸੰਤ ਕਾ ਨਿੰਦਕ ਦੁਖੀ ਆਰਦੀਆਂ ਸੰਤ ਕੇ ਨਿੰਦਕ ਸਰੋ ਰੋਗ ਸੰਤ ਕੇ ਨਿੰਦਕ ਸਦਾ ਬਜੋਗ ਸੰਤ ਕੇ ਨਿੰਦਾ ਦੁਖ ਮਹਿ ਦੁਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਸੈ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਉਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ

ਜਾਏ, ਸੰਤ ਕਾ ਦੁਖੀ ਕਾ ਦਰਗਹਿ ਮਰਿਆ ਸਜਾਈ। ਸੰਤ ਕਾ ਦੁਖੀ ਸਦਾ ਸਹਿਕਾਈ ਆ, ਸੰਤ ਕਾ ਦੁਖੀ ਨਾ ਮਰਿਆ ਨਾ ਜੀਵਾਈ ਆ। ਸੰਤ ਕੀ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਿਆ ਨਿਰਾਸਾ। ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜਹ ਪਾਵੇ ਤਾਸਾ, ਕੋਈ ਹੋਏ ਪਿਆ ਕਿਰਤ ਨਾ ਬੇਟਾ ਕੋਈ। ਨਾਨਕ ਜਨ ਸੱਚਾ ਸੁ ਸਭ ਘਟ ਦਿਸ ਕਿਉਹ ਕਰਨ ਆਰ, ਸਦਾ ਸਦਾ ਦੁਖ ਨਮਸਕਾਰ। ਪ੍ਰਭ ਕੀ ਉਸ ਤਦ ਕਰ ਹੋ ਦਿੰਦਾ, ਤੂੰ ਤੁਸੀਂ ਹਤਿਆਰ ਸਾਸ ਰਾਸ ਸਭ ਕਛ ਵਰ ਤਦ ਕੀ ਹੈ, ਜੈਸਾ ਕਰੇ ਤਹ ਕੁਥੀ ਆਪ ਨੂੰ ਕੀ ਰਾਵ ਕਰਨ ਆਰ। ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੀ ਵਡਪਾਈ। ਨਾਨਕ ਜਨ ਸੇ ਸਲੋਕ ਤਜ ਹੋ ਸਿਆ ਨੂੰ ਸੁਰ ਜਨ ਹੂੰ ਸਿਮਰਹੁ, ਹਰ ਹਰ ਆਈ ਕਾਸ ਹਰ ਮਨ ਰਖਮ। ਨਾਨਕ ਦੂਖ ਪਰਮ ਪਾਉ ਜਾਇ, ਅਸ਼ਟਪਦੀ ਮਾਨ ਮੁਖ ਕੀ ਟੀਕ। ਬ੍ਰਿਥੀ ਸਭ ਜਾਨ ਦੇਵਨ ਕਾਉ ਏਕ ਭਗਵਾਨ, ਜਿਸ ਕਾ ਦੀਆ ਰਹਿ ਅਗਾਈ। ਬਾਹਨਾ ਤ੍ਰਿਸ਼ਨਾ ਲਾਗਿਆ ਮਾਰਾ ਰਖੇ, ਕੁਆ ਮਾਨੁ ਕੈ ਕਿਸਨਾ ਹੈ। ਤਿਸ ਕਾ ਕੁੰਭੂਜ ਸੁਖ ਹੋਏ, ਤਿਸ ਕਾ ਨਾਮ ਰਖੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਇ, ਨਾਨਕ ਵਿਘਨ ਲਾਗ ਕੋਈ। ਉਸਤਤ ਮਾਨ ਮਹਿਕਾਰ ਨਿਰੰਕਾਰ, ਕਰ ਮਨ ਮੇਰੀ ਸਾਤ ਵਿਆਹ ਹੈ। ਨਿਰਮਲ ਰਸਨ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੀਹੀ। ਜੀਉ ਨੈਣ ਪੀਕ ਠਾਕੁਰ ਕਰੰਗ, ਸਾਧ ਸੰਗ ਬਿਨਸਾ ਸਭ ਸੰਗ ਚਰਨ ਚਲਮ। ਵਾਇਰ ਗੋਬਿੰਦ ਮਿਠ ਵਾਰ ਜਪੀ ਅਰਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗ। ਨਾਨਕ ਪੂਜਨ ਮੱਥਾ ਵਿੜ ਬਾਗੀ ਤੀ, ਜਨ ਜਗ ਮਾਹੀ। ਸਦਾ ਸਦਾ ਹਰ ਕੀ ਗੁਣ ਗਾਹੀ, ਰਾਮ ਨਾਮ ਜੋ ਕਰਹਿ ਵਿਚਾਰ। ਸੇਤ ਨਵੰਤ ਗਣੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ। ਸਦਾ ਸਦਾ ਜਨ ਹੁੰਦੀ ਸੁਖੀ, ਕੋਈ ਕਈ ਪਛਾਣ ਹੈ। ਇਹ ਤੋਤ ਕਿਉਹ ਸੋਜੀ ਜਾਨ, ਨਾਮ ਸੰਗ ਜਿਸ ਕੋ ਮਨ ਮਾਨੇ ਆ। ਨਾਨਕ ਤਿੰਨ ਨਿਰੰਜਨ ਜਾਣਿਆ, ਗੁਰੂ ਪ੍ਰਸਾਦ ਆਪਣਾ ਸੋ ਜਾਇ। ਤੁਸ ਜਨ ਤ੍ਰਿਸ਼ਨਾ ਬੋਲ ਜਾਇ, ਸਾਧ ਸੰਗ ਹਰ ਹਰ ਜਹ ਕਹਿਤ। ਸਰਵ ਰੋਗ ਤੇ ਉਹ ਹਰ ਜਨ ਰਹਿਤ, ਅੰਦਨ ਕੀਰਤਨ ਕੇਵਲ ਵਖਿਆ। ਅਨਗ੍ਰਹਿਤ ਮੈਂ ਸੋ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ। ਤੁਸ ਕੀ ਕਟ ਕੇ ਜਾਊਂਗੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ। ਨਾਨਕ ਤਿਸਹ ਨਾ ਲਾਗਹਿ ਦੁਖ, ਜਿਸ ਕਾ ਹਾਰ ਪ੍ਰਭ ਮਨ ਚੇਤ ਆਵੇ। ਸੋ ਸੰਤ ਸੁਹੇਲਾ ਨਹੀਂ ਦਿਲਾ, ਜਿਸ ਪ੍ਰਭ ਆਪਣਾ ਕਿਰਪਾ ਕਰੇ। ਸੋ ਸੇਵਕ ਆਹੋ ਕਿਸ ਤੇ ਡਰਾ ਜਾ, ਸੋ ਸਾਧ ਆਸਾ ਦ੍ਰਿਸ਼ਟ ਆਇਆ। ਆਪਣੀ ਕਾਰਜ ਮੈਂ ਸਮਾਇਆ, ਸੋਦਤ ਸੋਦਤ ਸੋਦਤ ਸੀ ਜਿਆ। ਗੁਰੂ ਪ੍ਰਸਾਦ ਤਤ ਸਭ ਜਿਆ, ਜਬ ਦੇਖਾ ਤਬ ਸਭ ਕੀ ਹੋ। ਨਾਨਕ ਸੋ ਸੁਖ ਸੋਇਆ, ਦੋ ਨਹਿ ਕੇ ਜਨਮ ਨਹਿ ਮਰਿਆ। ਆਪਣ ਚਲਦਾ ਆਪ ਹੀ ਕਰੈ,

ਤ੍ਰਾਸ ਚਾਖੇ ਉੜ ਗਏ ਸੀ ਸਨ ਤਹਿ ਦਰਾਇਆ ਸਰ ਸੁਖ ਨਾਨਕ ਤਿਹ ਪਾਇਆ ਮੇਰ ਤਕ ਕਉ ਜੀ ਵਾਲ ਨਾਰ ਭੁਖੇ ਕੋ ਦੇਵਤ ਆਧਾਰ ਸਰਵਨ ਥਾਂ ਜਾ ਕੇ ਦ੍ਰਿਸ਼ਟੀ ਵਾਹੇ ਪੁਰਬ ਲਿਖ ਕਾ ਲਹਿਣਾ ਉਪਾਹ ਸਭ ਕਿਸ ਦਿਸ ਕਾਫ ਕਰਨਾ ਜੋਗ ਦਿਸ ਬਿੰਦੂ ਸਰਵਾ ਨ ਹੋਗ ਜਾਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੂ ਊਚ ਨਿਰਮਲ ਇਹ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾ ਕਾ ਮਨ ਗੁਰ

ਜਨ ਸਹਿਜ ਕਰ ਜਾ ਤਾ ਨਾਨਕ ਸੁਭ ਜਾਨ ਸਹਿਜ ਸਮਾਤਾ ਸਰੋਕ ਰੂਪ ਨਰੀਖ ਨਰੰਕੀ ਸ਼ੈ ਤ੍ਰਿਹੁ ਗੁਣ ਤੇ ਪ੍ਰਾਪਿਨ ਤਿਸੇ ਬੁਝਾਇਓ ਨਾਨਕ ਅਜ ਹੋਵੈ ਸੁ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮਹਾਰਾਜ ਮਨੁੱਖ ਕੀ ਤੁਪਰੀ ਤਿਆਗ ਦੇਹ ਤੇ ਪਰ ਨਾਹੀ ਕਿਸ ਕੋਇ ਸਰਵ ਨਿਰੰਤਰੀ ਕੁਸੋਇ ਆਪ ਬਿਨਾ ਪਿਤਾਨ ਗਹਿਰ ਗੰਭੀਰ ਗਹੀਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧਾਮ ਦਯਾਰ ਬਖਸੰਦ ਸਾਧ ਤਿਰ ਕਿਸ਼ਨ ਪਾਉ ਨਾਨਕ ਮਨਿ ਹੁਨ ਰਾਉ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਇ ਹੋਗ ਹਰਨ ਪਰਨ ਜਾ ਕ ਨਿਤ੍ਰ ਹੋਰ ਤਿਸ ਕ ਮੰਤਰ ਨਾ ਜਨ ਹੋਰ ਅਨੰਦ ਰੂਪ ਮੰਗਲ ਸਾਧ ਜਾ ਕ ਸਰਤ ਹੋਕ ਸੁਨਿ ਹੰਕਾਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਤਪੀ ਸਰਗ੍ਰਸਤ ਮਹਾਭੋਗੀ ਤਿਆਏ ਤਿਆਏ ਭਗਤ ਸੁਖ ਪਾਇਆ ਨਾਨਕ ਦੇਹ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮੇ ਤਨਾ ਸਗਲ ਦੇਵ ਹਾਰਿਆ ਵਕਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪਰੋਈ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਤਿਆਵੈ ਹਸੀ ਤੇਹ ਗੁਣ ਮਹਿ ਜਗ ਪਰਮਾਏ ਜਨਮ ਮਾਰਾ ਫਿਰਾਵਾ ਜਾਈ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾ ਨਾਨਾ ਰੂਪ ਨਾਨਾ ਜਾ ਕਰੰਗ ਨਾਨਾ ਪੀਸ਼ ਕਰਾਇ ਕਰੰਗ ਨਾਨਾ ਵੇਦ ਕਿਨੋ ਵਿਸਥਾਰ ਪ੍ਰਭ ਅਵਨਾਸੀ ਏਕ ਅੰਕਾਰ ਨਾਨਾ ਚਲਦ ਕਰੀ ਖਿਨ ਵਾਹਿ ਪੂਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੇ ਕਿਉਂ ਦਿਆ ਉਪਾਏ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਹਰ ਨਾਉ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮਰਤ ਵੇਦ ਪ੍ਰਾ ਨਾਮ ਕਿਤਾਰੇ ਸੁਨਨ ਗਿਆਨ ਧਿਆਨ ਨਾਮ ਕੇ ਤਾਰੇ ਆਗਾ ਸੁਪਾਤਾਲ ਨਾਮਕ ਤਾਰੇ ਸਗਲ ਆਕਾਰ ਨਾਮਕ ਤਾਰੇ ਪੁਰੀ ਆਸਾ ਨਾਮਕ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਇ ਨਾਨਕ ਚੌਥੇ ਪਾਤਮਾ ਸੋ ਜਨ ਗਤ ਪਾਏ ਰੂਪ ਸਤ ਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂ ਸਤ ਸਤ ਜਾ ਕੇ ਬਾਣ ਸਤ ਪੁਰਖ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਪਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰਤੀ ਪਾਇ ਸਤ ਬਚਨ ਸਾਧੁ ਉਪਦੇ ਸਤ ਤੀ ਜਾਨ ਜਾ ਕਰਤਾ ਪ੍ਰਭ ਸਤ ਨਤ ਪੂਜਾ ਜੇ ਕੋਈ ਨਾਮ ਜਪਤ ਤਾਗਿਆ ਤੋ ਆਪ ਸਤ ਕੀਆ ਸਭ ਸਤ ਆਪ ਜਾਣੇ ਆਪਣੀ ਮਿਤ ਗਾਤ ਜਿਸ ਕੇ ਸ੍ਰੇਸ਼ਟ ਸੋ ਕਰਨੇ ਹਾਰ ਉਹਨਾਂ ਬੂਝ ਕਰਤ ਵਿਚਾਰ ਕਰਦੇ ਕਿ ਮੇਤ ਨਾ ਜਾਣ ਕੀਆ ਨਾਨਕ ਜੋਤ ਪਾਉ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਇ ਜਨ ਪੂਜਿਆ ਤੋ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੀ ਉਹ ਦਾਤੇ ਤੂੰ ਕੱਟ ਨਾਰ ਜਗ ਸੰਗ ਤਰਾ ਸੰਸਾਰ ਜਨਕ ਸਿਵ ਸੋੜ ਪਾਗ ਜਨਕ ਸੰਗ ਏਕ ਲਿਵ ਲਾਗ ਗੁਣ ਗੋਬਿੰਦ ਕੀਰਤਨ ਜਨ ਗਾ ਗੁਰਪ੍ਰਸਾਦ ਨਾਨਕ ਹਰ ਪਾਵ ਸਲੋਕ ਆਦ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ ਚਰਨ ਸਾਧੂ ਸਤ ਪ੍ਰਸੰਨ ਆਰ ਪੂਜਾ ਸਾਧੂ ਸਤ ਸੇਵਦਾਰ ਦਰਸ਼ਨ ਸਾਧੂ ਸਤ ਬੇਖ ਨਾਰ ਨਾਮ ਸਾਧੂ ਸਤ ਤਿਆਵਨ ਹਾਰ ਆਵ ਸਾਧੂ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਾਤ ਸਤ ਪ੍ਰਭ ਭਗਤਾ ਸਵਰਗ ਸਾਤ ਸਤ ਜਾ ਸੰਤਾ ਬੁਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਹਿਦਾ ਜਨ ਮਾਨਿਆ ਕਰਨ ਕਰਾਮ ਤਿਨ ਮੂਰ ਪਛਾਣਿਆ ਜਾ ਕੇ ਰਹਿਦਾ ਵਿਸਵਾਸ ਪ੍ਰਭਾ ਤਤ ਗਿਆਨ ਤੁਸ ਮਨ ਪ੍ਰਗਟਾਇਆ ਪੈ ਤੀ ਨਿਰਭਉ ਹੋਏ ਬਸਾਨਾ ਜਿਹ ਤੇ ਉਪਜਿਆ ਤਮਾਹ ਸਮਨ ਬਸ ਤਮਾਹਿ ਬਸ ਘਟਾਈ ਤਾ ਕੋ ਪੀਨ ਨ ਕਹਿਣਾ ਜਾਈ

ਸਲੋਕ ਸਤਿ ਪੁਰਖ ਜਿਨ ਜਾਣਿਆ ਸਤਿਗੁਰੁ ਤਿਸਕਾ ਨਾਮ ਤਿਸਕਾ ਸੰਗ ਸੇ ਪੁੱਤਰਾ ਨਾਨਕ ਹਰਗੁਣ ਗਾਵਿਸ਼ਪਦੇ ਸਤਿਗੁਰੁ ਸੇਖ ਕਰਾ ਪ੍ਰਤਪਾਤ ਸੇਵਕ ਗੁਰ ਸਦਾ ਦਇਆਲ ਸੇਖ ਕੀ ਗੌਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਧਿਆਟੈ ਸਤਿਗੁਰੁ ਸੇਖੋ ਨਾਮ ਤਨ ਦੀ ਗੁਰ ਕਾ ਸਿੱਖ ਗੁਰ ਪਾਗੀ ਹੀ ਸਤਿਗੁਰੁ ਸੇਖਾ ਹਲਤ ਬਲਤ ਸਵਾਰ ਨਾਨਕ ਸਤਿਗੁਰੁ ਸੇਖਾ ਜੀਅ ਨਾਲ ਸੰਭਾਰੈ ਗੁਰ ਕੈ ਗ੍ਰਿਹ ਸੇਵਕ ਦੁਆਰਾ

ਜਾਈਐ ਨਾਨਕਹਿ ਗੁਰਬਿੜ ਪਾਗੀ ਪਾਈਐ ਸਫਲ ਦਰਸ਼ਨ ਪੀਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੀਠ ਸੰਗ ਰਾਮ ਗਨ ਰਵਿ ਪਾਰ ਬ੍ਰਹਮ ਕੀ ਦਰ ਕਹਿ ਕਵਿ ਸੁਨ ਕਰ ਵਚਨ ਕਰਨ ਆਇਆ ਗਾ ਨੀ ਮਨ ਸੰਤੋਖ ਹੈ ਤੁਮ ਪਤੀਆ ਨੇ ਪੂਰਾ ਗੁਰਿਆ ਕਿਆ ਜਾ ਕ ਮੰਤਰ ਅੰਮ੍ਰਿਤ ਦ੍ਰਿਸ਼ਟ ਪੀ ਕਹਿ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਹ ਪਾਵਤ ਹਲੈ ਮਿਲਾਈ ਜਿਹ ਬਾਈ ਕੁਸ ਤਤਨੀਕ ਸਤਪੁਰਖ ਪੂਰਨ ਬਵੀਕ ਕਾਹ ਪੂਰਨ ਪਾਹੁ ਚਤ ਪ੍ਰਾਣੀ ਅਗਮੈ ਗੋਚਰ ਪਰਮ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਦਾ ਕੀ ਕੀਮਤ ਕਿਨਾ ਨਾ ਪਾਈ ਅਨਕ ਭਗਤ ਬੰਧ ਨਿਯੁਤ ਕਰ ਹੈ ਚਰਨ ਕਮਨ ਯੁਤਦਾ ਸਿਮਰਹਿ ਸਤ ਬਲਹਾਰੀ ਸਤਿਗੁਰ ਆਪਣੀ ਨਾਨਕ ਜਿਹ ਪ੍ਰਸਾਦ ਹੈ ਸਭ ਪ੍ਰਭ ਜਪਨੀ ਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਹੋਇਆ ਨਾਹੀਂ ਕਦੇ ਬਿਨਾ ਹੈ ਜਾ ਕੇ ਮਨ ਪ੍ਰਗਟੀ ਗੁਣਤਾ ਸਾਠ ਪਹਿਰੁ ਹਰ ਕਾ ਨਾਮ ਲੀ ਸਹ ਜਪ ਦੀ ਸੇਵਕਾ ਦੀ ਮੋਹ ਮਾਇਕ ਸੰਗਨਾ ਲੀ ਮਨ ਮੈਂ ਰੱਖ ਹਰ ਹਰੀ ਕੰਧ ਕਰ ਦੀਪਕ ਪ੍ਰਕਾਸ਼ ਨਾਨਕ ਪਰਮ ਬੋਹ ਦੁੱਖ ਤਹਿ ਤਿਨਾਸੀ ਤਪਨ ਵਾਹਿ ਠੰਡ ਵਰਤਾਈ ਅੰਧ ਪੈ ਦੁੱਖ ਨਾਠੀ ਪਾਈ ਜਨਮ ਮਰਨ ਕੇ ਮਿਟਿਆ ਦੇਸ ਸਾਧਕ ਪੂਰਨ ਉਪਦੇਸ਼ ਭਾਵ ਚੂਕਾ ਨਿਰਪਾ ਹੋਈ ਬਸੇ ਸਕਲ ਵਿਆਦ ਮੰਤੀ ਖੈ ਨਸੇ ਜਿਸ ਕਾ ਸਾਥ ਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਖੇਤ ਪਾਈ ਚੁੱਕੇ ਪ੍ਰਭ ਕਵਨ ਸੁਨ ਨੈਨਕ ਹੈ ਰਾਜਾ ਸਰਵ ਨਿਰਗੁਨਾਇ ਸਰਗੁਣ ਪਿਓਹੀ ਕਲਾ ਤਾਰਜਨ ਸਗਲੇ ਮੋਹੀ ਆਪਣੀ ਚਰਤ ਪ੍ਰਭਾਵ ਬਨਾਏ ਆਪਣੀ ਕਿਵੇਂ ਤਿਆਗ ਪਾਏ ਹਰ ਬਿਨ ਦੂਜਾ ਨਾਹੀਂ ਕੋਏ ਸਰਵ ਨਿਰੰਤਰੀ ਕੁਸੋ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਅਡਾਚ ਰਚਨਾ ਨਿਕਲ ਤਾਰੀ ਅਨਕੁਬਾਰ ਨਾਨਕ ਬੁਰ ਹਰਿ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖੇ ਸਗਲੀ ਸ਼ਾਇਰ ਹਰ ਹਨਾਮ ਕਮਾਵਨਾ ਨਾਨਕੀ ਹੋ ਤਨ ਸਾਰਸਪਦੀ ਸੰਤ ਜਨਾ ਮੇਲ ਕਰਹੁ ਵਿਚਾਰੀ ਸਿਮਨਾਮ ਆਧਾਰ ਅਵਰੇ ਉਪਾਵ ਸਮੀਤ ਬੇਸਾਰ ਚਰਨ ਕਮਲ ਰੇਤਮਾ ਅਵਤਾਰ ਕਰਨ ਕਾਨ ਸੁ ਪ੍ਰਭ ਸਮਰਾਥ ਦ੍ਰਿੜ ਕਰ ਕਹੁ ਨਾਮ ਅਰਵਾਥ ਇਹੋ ਤਨ ਸੰਚਹੁ ਵਹ ਭਗਵੰਤ ਸੰਤ ਜਨਕ ਨਿਰਮਲ ਮੰਤੀ ਕਾ ਸਰਾਖ ਮਨ ਵਾਹਿ ਸਰਬ ਰੂਪ ਨਾਨਕ ਵਿਟ ਜਹ ਜਿਹ ਤਨ ਕਾ ਉਚਾਰ ਕੁਣ ਟੋਠ ਤਾਵੈ ਸੋ ਤਨ ਹਰਿ ਸਿਵਾ ਦੀ ਪਾਵੈ ਜਿਸ ਸੁਖ ਕਾ ਨਿਤ ਵਾਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਾ ਕਰਹਿ ਭਲੀ ਕਰਨ ਸਾ ਸੋਭਾ ਪਜ ਹਰ ਕੀ ਸਰਣ ਅਨਕ ਪਾਵਿ ਰੂਕ ਨਾ ਜਾਇ ਰੁਗ ਮਿਟ ਹਰਬ ਕਦਲਾਈ

ਸਤਿ ਗੁਣਾਂ ਸਹਿਜ ਸੁਭਾਇ ਗੁਣਾਂ ਗੁਣ ਗਾਇ ਗੁਣ ਗਾਇਬਤ ਤੇਰੀ ਉਤਰ ਸਮੈਲ ਵਿੰਸ ਜੈ ਹਉ ਮੈਂ ਵਿਖ ਫੈਲ ਹੂਹਿ ਅਚਿੰਤ ਵਸੈ ਸੁਖ ਨਾਲ ਸਾ ਸਗਰਾਸ ਹਰਨਾਮ ਸਮਾਜ ਛੱਡ ਸਿਆਮ ਸਕਦੀ ਮਨਾ ਸਾ ਸੰਗ ਪਾਵੈ ਸਚ ਤਨਾ ਹਰ ਪੁੰਜ ਸੰਚ ਕਰ ਵਿਆ ਹਾਰੀ ਹਾ ਸੁਖ ਤਰਕ ਜੈਕਾਰ ਸਰਵ ਨਿਰੰਤਰ ਇੱਕ ਦੇਖ ਨਾਰੰਗ ਜਾ ਕੇ ਮਸਤਕ ਲੇਖ ਏਕੁ ਜਾਪ ਏਕੁ ਸਲਾਹੀ ਇੱਕ ਸਿਮਰੇ ਕੁਮਾਨ ਆਹੀ ਕੁਸਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵਾਨ ਦੇ ਕੁ ਏਕ ਏਕ ਹਰਾ ਪੂਰਨ ਪੂਰਹਿਉ ਪ੍ਰਭਿਆ ਏਕ ਬਸ ਏਕੋ ਏਕ ਏਕ ਹਰਿਆਪ ਪੂਰਨ ਪੂਰਹ ਪ੍ਰਭਿਆਪ ਅਨਕ ਵਿਸਥਾਰ ਏਕ ਤੇ ਪਏ ਏਕ ਅਰਾਧ ਪ੍ਰਾਸ਼ਤ ਗਏ ਮਾਨ ਤਨ ਅੰਤਰ ਏਕ ਪ੍ਰਭਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰ ਜਾਤ ਅਵਸਰਨ ਆਈ ਨਾਨਕੀ ਪ੍ਰਭੇਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੇਵ ਹਰ ਨਾਮ ਸਾ ਜਨਕੀ ਮੰਗ ਤੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਇ ਸਾ ਸਾ ਪ੍ਰਭ ਤੁਮੇ ਹਿੰਦ ਆਵੈ ਚਰਨ ਕਮ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟਿ ਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਹ ਪਾਵ ਬੇਲਾ ਕੋਈ ਜਨ ਚਾਖਿਓ ਸੇ ਜਾਨ ਦ੍ਰਵਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੀ ਪ੍ਰੇਮ ਰਸ ਰੰਗ ਪੂਜਾ ਚਾਉ ਸਾਧ ਕੇ ਸੰਗ ਪਰਿ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅਨੰਦ ਨਿਵਲਾਗ ਬੁੜ ਪਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੀ ਸੁਖ ਹੋਏ ਸੇਵਕੀ ਮਨ ਸਾਹਿਬ ਪੂਰੀ ਪਏ ਸਾਧੂ ਕਰਤੀ ਨਿਰਮਲ ਮਾਤ ਲਈ ਜਨਕ ਪ੍ਰਭ ਹੋਇਓ ਦਇਆਰ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨ ਪਾਇਆ ਜਨਮ ਬਨ ਦੁਖ ਪ੍ਰਮ ਗਿਆ ਇਸ ਪੁਨ ਸਰਦਾ ਸਾਹਿਬ ਪੂਰੀ ਰਵ ਰਹਿਆ ਸਾਧ ਸੰਗ ਹਜ਼ੂਰੀ ਜਿਸ ਕਾ ਸਾਧ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਇ ਸੁਖਮ ਬਿਸਰਜ ਕਾਲ ਨਾ ਪਾਣੈ ਸੋ ਕਿਉਂ ਵਿਸਰੈ ਜੇ ਕੀਆ ਜਾਣਾ ਸੁਖ ਵਿਸਰੈ ਜਨ ਸਾਹਿਬ ਕਿਹ ਦੀਆ ਸੁਖ ਵਿਸਰੈ ਜੀ ਜੀਵਨ ਜੀ ਆ ਸੁਖ ਵਿਸਰੈ ਜੀ ਅਗਨ ਮਹਾਰਾਖ ਗੁਰੂ ਪ੍ਰਸਾਦ ਕਬੇਲਾ ਲਖ ਸੁਖ ਵਿਸਰੈ ਜੀ ਵਿਖਤੀ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ ਗੁਰ ਪੂਰਾ ਦਾਤੀ ਹੈ ਪੂਜਾਇਆ ਪ੍ਰਭ ਆਪਣਾ ਨਾਨਕ ਜਨ ਦਿਆ ਸਾਜ ਸੰਤ ਕਰੋ ਇਹ ਕਾਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਅਵਰਹ ਨਾਮ ਜਪਾਵ ਭਗਤ ਭਾਈ ਤਰੀਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਇਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਪਜਾਤ ਪਾਏ ਵਿਸਰਾਮ ਸਕਲ ਦੁਖ ਆਵਤ ਨਾਸ ਨਾਨਕ ਨਾਮ ਜਪੋ ਕੁੰਤਾ ਸਬਜੀ ਪ੍ਰੀਤ ਪ੍ਰੇਮ ਰਹਿ ਚਾ ਮਨ ਤਨ ਅੰਤਰ ਇਹ ਸਵਾਉ ਨੇਤਰਾਂ ਪੀਖ ਦਰਸ ਸੁਖ ਮਨ ਬਿਗ ਸਹਿ ਸਾਧ ਚਰਨ ਤੁਹੇ ਭਗਤ ਜਨਕ ਮਨ ਤਨ ਰੰਗ ਵੇਲਾ ਕੋ ਪਾਵੈ ਸੰਗ ਇੱਕ ਵਹਿ ਦੀਜੈ ਕਰਮ ਆਇਆ ਗੁਰੂ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਵ ਸਮਾਏ ਪ੍ਰਭ ਸੰਦੀ ਹੁੰਦੇ ਯਾਰ ਭਗਤ

ਸਰੂਪ ਕੇਵਲ ਜਗਦੀਸ਼, ਤਹਿ ਸ਼ਾਲ ਸ਼ਿਤਰ ਲਗਤ ਕਉ ਕੀਸ, ਜਹ ਜੋਤ ਸਰੂਪ ਜੋ ਸੰਗ ਸਮਾਇਆ, ਤਹਿ ਕਿਸੈ ਭੂਖ ਕੌਣ ਤ੍ਰਿਪਤਾ ਕਰਨ ਕਰਾਉਣ ਕਰਨ ਨਾਨਕ ਕਰਤਿ ਕਾ ਨਾ ਸਮਾਇਆ, ਰੁਜਬ ਸੁਭਾਵ ਸੰਗ ਬਨਾਇ ਤਾਬ ਕਵਨ ਵਾਇ ਵਾਵ ਮਿਤਰ ਸੁਤ ਪਾਈ, ਜਹ ਸਰਬ ਕਲਾ ਆਪਹ ਪ੍ਰਵੀਨ, ਤਹਿ ਬੇਦ ਕਤੇਬ ਕਹ ਕੁਚੀਨ, ਜਬ ਆਪਣਾ ਆਪ ਆਵਰਤਾਰ ਤਵ ਸਗਨ ਸਗਨ ਕਹ ਵਿਚਾਰ, ਜਹ ਆਪਨੂ ਜਾਪਨਾ ਨੀਰਾ, ਤਹਿ ਕੌਣ ਠਾਕੁਰ ਕੌਣ ਕਹੀ ਅਚੇਰਾ, ਬਿਸਮਨ ਬਿਸਮ ਰਹਿ ਬਿਸਮਾ ਨਾਨਕ ਆਪਣੀ ਕਾ ਚੰਨ ਹੋ ਆਪ, ਜਹ ਅਸ਼ਾਲ ਅਸ਼ੇਦ ਅਪੇਦ ਸਮਾਇਆ, ਊਹਾ ਕਿਸ ਵਿਆਉ ਮਾਇਆ, ਆਪ ਸਕਉ ਆਪਹ ਆਦੀਸ, ਤੇਹੋ ਗਣ ਕਾ ਨਾ ਪ੍ਰਵੇਸ, ਜਹ ਏਕ ਏਕ ਏਕ ਭਗਵੰਤਾ, ਤਹਿ ਕੌਣ ਅਚਿੰਤ ਕਹਿ ਲਾਗ ਚਿੰਤਾ,

ਨਾਨਕ ਕੋ ਪਸਰਿਆ ਦੂਜਾ ਕਹ ਦ੍ਰਸ਼ਟਾ ਰਸ਼ਟਪਦੀ ਆਪ ਕਥਾ ਉਸਨ ਨਿਹਾਰਾ ਪਹੀ ਕਾ ਵਿਹਤਾਰ ਜਾਤ ਪਵਤ ਸ੍ਰਿਸ਼ਟਿ ਉਪਾਏ ਆਪਣਾ ਭਾਣ ਲੈ ਸਮਾਜ ਤੁਮ ਤੇ ਬਿਨ ਕਿਸ਼ੋਏ ਆਪਨ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਜੈ ਸਚਨਾ ਸੁਜਨ ਪਾਏ ਸੋ ਸਮ ਦਰਸੀ ਤਤ ਕਵਿਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਕ ਹਰ ਦੀਨ ਦਿਆਲ ਅਨਾਥ ਪਨਾਥ

ਸਤਿਸੰਗ ਸੋ ਜੀ ਪੈ ਦਸ ਕੀਆ ਸਾਹਿਬ ਪਰਿਵਾਰ ਨੂੰ ਗੁਰੂ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣਾਂ ਦੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਇ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਹ ਪ੍ਰਸਾਦ ਸਭ ਜਗਤ ਪ੍ਰਾਇ ਜਨਾਵਨ ਕਹਿ ਸੁਆਉ।

ਪੂਰਾ ਪਾਇਆ ਪੂਰੀ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨੇ ਪਦੀ ਪਾਰ ਬ੍ਰਹਮ ਨਿਕਟ ਕਰ ਬੀਕ ਸਾਹ ਸਾਹ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚੀਨ ਦਾਸ ਅਨਿਤ ਤਿਆਗ ਉਤਰੰਗ ਸੰਤ ਜਨਕ ਧੂਰ ਮਨ ਮੰਗਾ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹਰ ਤਨ ਕੀ ਪਰ ਲਿਖ ਪੰਡਾ ਨਾਨਕ ਗੁਰਪੁਰੇ ਨਮਸਕਾਰ ਖੇਮ।

ਰਤਨ ਸੁਨਤ ਕੁਮਾਰ ਦੂਤ ਉਧਾਰ ਅਵਤਾਰਾ ਲੋਕ ਕਹਿਣ ਹਤਾ ਸਫਲ ਜੀਵ ਸਫਲਤਾ ਕਾ ਸੰਗ ਜਾ ਕਮਲ ਲਗ ਹਰੰਗ ਜੈ ਜੈ ਸਬਦਨ ਆਹਤ ਬਾ ਜੈ ਸੁਨ ਸੁਨ ਅਨੰਦ ਕਰੀ ਪ੍ਰਭ ਗਾਇ ਜੈ ਪ੍ਰਗਟਿ ਗੋਪਾਲ ਮਹਾਂਤ ਕੈ ਮਥਿ ਨਾਨਕ ਕੁਦਰਤ ਦਿਨ ਕਾ ਸਾਥੀ ਸਰਨ ਯੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮੇਟ ਗਏ ਬੈਰ ਪੈ ਸਵਰੀਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਪੈ ਗੁਰਦੀਪ ਪੂਰਨ ਹੋਏ ਸੇਵਕ ਸੇਵਾਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨਸ ਨਾ ਕਹਿਤੀ

ਪਸ਼ਚਾਤ ਆਗ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਾਹਿਬ ਦੂਜ ਪਾਇਆ ਸਥਾਨ ਬਾਹਨਾ ਹੋਇਆ ਵਨ ਜਨ ਹਰ ਤਨ ਖਾਟ ਚਲਾ ਜਾਨ ਸੋਇ ਨਾਨਕ ਜਿਸ ਪ੍ਰਾਪਤ ਹੋਏ ਕੇਮ ਸਾਧਾਰ ਯੁੱਧ ਨਾਮ ਨਿਯੁਧ ਬੁੱਧ ਗਿਆਨ ਸਰਵਦਾ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਗਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਕਲ ਦੇਵਦਾਸ ਸੁੰਦਰ ਚਤੁਰ ਤਤ ਕਵੀਤਾ ਸੁੰਦਰ ਸੇਖ ਦ੍ਰਿਸ਼ਟੀ ਤਹਿ ਫੈਲ ਤਿਹ ਜਾਨ ਕੈਮ।

ਸਾਥ ਵੇਦ ਬਖਾਣਿ ਸਗਲ ਮਤਾਂਧ ਕੇਵਲ ਹਰਿ ਨਾਮ ਗੋਬਿੰਦ ਭਗਤ ਕਾ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਦੀ ਛੁਟੈ ਜਾ ਕੇ ਵਸਤ ਕੋ ਕਰਮ ਪ੍ਰਭਾਈ ਸਾ ਸਰਨ ਨਾਨਕ ਤੇ ਆਏ

ਵਾਹਿਗੁਰੂ ਜੀ ਕੀ ਫਤਿਹ। ਜੈਤਸਰੀ ਮਹੱਲਾ ਚੌਥਾ। ਜਿਨ ਹਰਿ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀ ਜੈ ਹਰਿ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਵੈ।

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ

ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈਂਦੇ ਥੱਕ ਪਾਹੈ, ਜੁਗਾ ਜੁਗੰਤਰ ਖਾਹੀ ਖਾਹੈ। ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗ ਸਹਿਵੇ ਪਰਵਾਹੋ, ਸਾਚਾ ਸਾਹਿਬ

ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਹੀਂ ਕਹਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇ ਤਿਸ ਭਾਵਾ ਵਿਣ ਭਾਣੇ ਕਹਿ ਨਾ ਏ ਕਰੀ ਜੇਤੀ ਸਿੱਠ ਉਪਾਈ ਵੇਖਾਂ ਵਿਣ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸੜ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਣ, ਸੁਣਿਆ ਲਾਗੈ ਸਹਿਜ ਧਿਆਨ।

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਕੋ ਮਨ ਜਾਣੈ ਮਨ ਕੋਇ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋ ਹੈ ਦਾ ਰਾਜਾਨ ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ।

ਕਵਾਉ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੌਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੂੜੇ ਫਿਰਾਹੈ ਅਸੰਖ ਮਲੇਸ਼ ਮਲ ਭਖ ਖਾਹੈ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੈ ਜਿ ਫੁਰਮਾਏ ਤਿਵ ਤਿਵ ਪਾਹੇ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ।

ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ।

ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ, ਜੇ ਤਿਸਮਣ ਹੋ ਨਾ ਵੀਸਰੈ, ਅੰਤ ਨਾ ਸਿਫਤੀ ਕਹਨ।

ਹੈ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਬੜੀ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੈ ਸੋਏ।

ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜ੍ਹੇ ਕਰੇ ਵਖਿਆਣ ਆਖੈ ਵਰਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰ ਆਖੈ ਸਿੱਧ ਆਖੈ ਕੇਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੇਤੇ ਆਖੈ ਆਖਣ ਪਾਹੈ ਕੇਤੇ ਕਹਿ ਕਹਿ ਉੱਠ ਉੱਠ ਜਾਹੈ ਏਤੇ ਕੀਤੇ ਹੋਰ ਕਰੇਹ ਤਾਂ ਆਖ ਨ ਸਕਹਿ ਕੇਈ ਕੇ

ਪਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸਮਾਲੇ, ਵਾਜੇ ਨਾ ਦੇ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ।

ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾਸ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਜਗਦੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤ੍ਰਾਹੈ ਪਦ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਕੀਰਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਪ ਰੱਖੀ ਧਰਮਸਾਲ

ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘਾੜਤ ਘੜੀਏ ਹੈ।

ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੈ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ।

ਜਤ ਪਾਹਾਰਾ ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਗਣ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਹਿਣ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ। ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤੰਗ ਕਾਲੇ ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਵਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤੁ ਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸਤੁ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤੁ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗੌਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤੁ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋ ਸਾਤਾ ਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ।

ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹੈ, ਸਰਬ ਮਾਣ ਸਰਬਤਰ ਮਾਣ ਸਦੈਵ ਮਾਨਤ ਤਾਹੈ, ਏਕ ਮੂਰਤ ਨੇਕ ਦਰਸਨ।

ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਬਿਖੈ ਜਗ ਜਾਪਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਿਯਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਤ ਅਭੂਤ ਅਲਖ ਅਭੇਸ ਅੰਗ ਰਾਗਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਅਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋੜ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾ ਆਵਹੀ ਵਹ ਚਿੱਤ ਮਧੁ ਭਾਰ ਛੰਦ ਤਵਾ ਪ੍ਰਸਾਦਿ

ਪਾਣਾਣ ਪਾਣ ਦੇਵਾਣ ਦੇਵ ਉਪਮਾ ਮਹਾਣ ਇੰਦਰਾਣ ਇੰਦਰ ਬਾਲਾਣ ਬਾਲ ਰੰਕਾਣ ਰੰਕ ਕਾਲਾਣ ਕਾਲ ਅਣਭੂਤ ਅੰਗ ਆਪਾ ਭੰਗ ਗਤਮਿਤ ਅਪਾਰ ਗੁਣਗਣ ਉਦਾਰ ਮੁਣਗਣ ਪ੍ਰਣਾਮ ਨਿਰਭੈਨ ਕਾਮ ਅਤ ਦੁੱਤ ਪ੍ਰਚੰਡ ਮਿਤਗਤ ਅਖੰਡ ਆਲਿਸ ਕਰਮ ਆਦ੍ਰਿਸ਼ਯ ਧਰਮ ਸਰਬਾ ਪਰਨਾਡੈ ਅੰਡੰਡ ਵਾਡੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਆਦੀਸੈ ਆਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਵਰਨੈ ਕਿਆ ਵਿਭੂਤ ਕਰਨੈ ਕਿਆ ਰਾਜੰ ਪ੍ਰਭਾ ਹੈ ਕਿਆ ਧਰਮੰ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਬਾ ਆਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਹੀਨ ਹੈ ਕਿ ਏਕੈ ਅਧੀਨ ਹੈ ਕਿ ਰੋਜੀ ਰਜਾ ਕੈ ਰਹੀ ਮੈਂ ਰਿਹਾਕੈ ਕਿ ਪਾਖ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਣਾਹ ਹੈ ਕਿ ਸਾਹਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣਾ ਕਿ ਸਰਵਤਰ ਭਾਉਣਾ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੋਖੈ ਕਿ ਸਰਵਤਰ ਪੋਖੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰਕ ਲੀਮੈ ਕਿ ਪਰਮੰਖ ਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇਸਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤੁਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ।

ਹੰਤ ਹਰੀ ਬੋਲ ਮਨਾ ਛੰਦ ਤੁਹਾ ਪ੍ਰਸਾਦ ਕਰਨ ਆਲਿਆ ਹੈ ਅਰ ਘਾਲਿਆ ਹੈ ਖਲ ਖੰਡਣ ਹੈ ਮਹਿ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਕਰ ਹੈ ਸਰਬੰਕਰ ਹੈ ਸਰਬ ਪਾਸਿਅ ਹੈ ਸਰਬਨਾਸਿਅ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ

ਚੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਗ ਤਾਮਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੁ ਆਸੇ ਨਮੋ ਬਾਂਕ ਪੰਕੇ ਅਭੰਗੀ ਸਰੂਪੇ ਅਨੰ

ਆਸ ਅਗੰਜ ਅਭੰਜ ਅਲੱਖ ਅਭਖ ਅਕਾਲ ਦਿਆਲ ਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮਲ ਰਹੀਮੇ ਚਤ੍ਰ ਚੱਕਰਵਰਤੀ ਚਤ੍ਰ ਚੱਕਰ ਭੁਗਤੇ ਸੁਯੰ ਭਵ ਸੁਭੰ ਸਰਭ

ਸੁਧ ਸਮੂਹ ਸਿਧਾਣ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨਾ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੁਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂ ਭਲੀ ਵਿਦ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਂ ਦਿਆ ਦਾ ਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਵ ਕੁਰਾਣ ਜਮੀਨ ਜਮਾਨ ਸਬਾਣ ਕੇ ਪੇਖੈ ਪੌਣ ਆਹਾਰ ਜਤੀ ਜਦ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਣ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਵਿਚਾਰ ਹੈ ਸਾਰ ਗਿਧਾਰ ਪਛਾਇਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਣ ਮਲਾਇਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਿਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇ ਭੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧੱਪ ਜਉਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ ਜੇ ਨਰ ਸ੍ਰੀਪਤ ਕੇ ਬ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਭਗ ਧਿਆਨ ਲਗਾਇਓ ਨਹਾਤ ਵਿਰਿਓ ਲੀਏ ਸਾਸ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਿਛਾਂ ਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਉ ਪਈ ਹਮਰੀ ਕਰੋ ਹਾਥ ਲੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵ ਹੋ ਆਪ ਹਾਤੈ ਮੋਹੇ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਨ ਕਉ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਤੈ ਮੁਜੈ ਉਭਰਿਐ ਵਰਨ ਕਾਲ ਕਾ ਤ੍ਰਾਸ ਨਿਵਰਿਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਆਸ ਤੁਜੂ ਕਰੇ ਹੋ ਰੱਛਾ ਰਾਖ ਲਿਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਾਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਵੇ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੇ ਉਚਾਰੈ ਤੁਮ ਸਭ ਹੀ ਤੇ ਰਹਤ

ਵੇਦਾ ਤਾ ਕਉ ਕਰ ਪਾਹਣੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡ ਜੇਰੇ ਸੇ ਤਜਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਿਗਰੀ ਸੇਠ ਦਿਖਾਏ ਅਚੰ ਭਵ ਆਦਿ ਜੁਗਾਤ ਸਰੂਪ ਸਿਅੰ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਉਪਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸਰ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਲ ਦੁਸ

ਦੁਖਿਤ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ। ਅਡਿਲ ਸੁਣੈ ਗੁੰਗ ਜੋ ਆਹੈ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ, ਚੌਪਈ ਕੋ ਕਹੈ ਚੌਪਈ। ਸੰਬਤ ਸਤਰਹ ਸਹਿਸ ਭਣਿਜੈ, ਅਰਧ ਸਹਿਸ ਗੁਣ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵੇ ਬਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੈ ਬਖਾਨਿਓ। ਦੋਹਰਾ ਸਗਲ ਦੁਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਭ ਦੋਤਾ ਗਾਵ ਹੋ ਹਰੀ ਕੇਰਾ। ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭ ਨਾ ਗੱਲਾਂ ਸਮਰੱਤ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵੱਡੇ ਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਣ ਦੇਹ ਨਿਵਾਣੀ, ਦੇਹ ਨਿਵਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਓ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ, ਅੰਦਰੋਂ ਜਿਨਕਾ ਮੋਹੋਂ ਤੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਕਿਸ ਦੇਹ ਪਿਆਰੇ ਸੋਈ ਜਨ ਪਾਵਏ, ਆਵ ਹੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ। ਕਹਿ ਨਾਨਕ ਸੁਣਹੋ ਸੰਤ ਹੋ, ਕਥਿਓ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖਹਿ ਤਾਂ ਵੇਖਹਿ ਸਭ ਤੂੰ ਹੈ ਜਿਨ ਜਗਤ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਦੇ ਉਪਾਏ, ਇੱਕ ਵੇਗ ਭਰਸਣੇ ਆਇਆ, ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋ ਆਪ ਸੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਵਾਣੀ। ਕਹਿ ਨਾਨਕ ਚਾਲ ਭਗਤਾ, ਜੁਗਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੇ,
ਜਿਸਨੋਂ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਿਤ ਸੰਗਤ ਸਭਾਈਆ। ਕਹਦੇ ਪਿਤ ਸੁਣਦੇ ਪਿਤ, ਸੇ ਪਿਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਜ ਨਾ ਉਪਜੈ, ਵਿਣ ਸਹਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਸਾ ਇਵ ਜਾਏ। ਜੀਉ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਹਿ ਜੋ ਪੇ ਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਉਹ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੈ ਵਰਨਾ ਜਾਣੈ ਕੋਏ, ਕਹੈ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ ਏਕਸ, ਸਿਉਂ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋਂ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੋਂ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸਨੋਂ ਕਿਹੋ ਪੋਹੈ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕੇ ਵਿੜਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ, ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸਨੋਂ ਸਿਰ ਸੌਂਪੀਐ, ਵਿੱਚ ਹੋ ਆਪ ਜਾਏ।
ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦਰ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨੇ ਅਵਰ ਨਾ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਵਾਣੀ ਸਾਚੇ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਕਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵ ਹੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵ ਹੇ ਸੱਚੋ ਧਿਆਵ ਹੈ ਜਾਤ ਦੁਭਾਵ ਹੈ ਗੁਰਮੁਖ ਜਨਾ ਬੁਝਾਵ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਭਾਵ ਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੇ ਅਨਦ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Bye, group.

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਜੈਤਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ

ਅੱਜ ਦੇ ਹੁਕਮਨਾਮੇ ਦੇ ਵਿੱਚ ਇਹ ਬਖਸ਼ਿਸ਼ ਕਰ ਰਹੇ ਹਨ ਕਿ ਭਾਈ ਮਨੁੱਖਾ ਜਨਮ ਉਸ ਪਰਮਾਤਮਾ ਦਾ ਨਾਮ ਜਪਣ ਵਾਸਤੇ, ਉਸ ਪਰਮਾਤਮਾ ਦੀ ਬਾਣੀ ਪੜ੍ਹਨ ਵਾਸਤੇ ਮਿਲਿਆ ਹੈ। ਤੇ ਜਿਹੜੇ ਹਿਰਦੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਜੇ ਨਾ ਜਨਮ ਦਿੰਦੀ ਤਾਂ ਠੀਕ ਸੀ, ਬਾਂਝ ਹੀ ਰਹਿ ਜਾਂਦੀ। ਗੁਰਬਾਣੀ ਦੇ ਵਿੱਚ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਵੀ ਧਨ ਕਿਹਾ ਹੈ, ਤੇ ਉਹਨਾਂ ਦੀ ਕੁੱਲ ਨੂੰ ਵੀ ਧਨ ਕਿਹਾ ਹੈ। ਉਹ ਮਾਂ ਵੀ ਧਨ ਹੈ, ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੀ। ਉਹ ਕੁੱਲ ਵੀ ਧਨ ਹੈ ਜਿਸ ਕੁੱਲ ਦੇ ਵਿੱਚ ਜਨਮ ਲੈਣ ਵਾਲੇ ਉਸ ਪਰਮਾਤਮਾ ਦਾ ਨਾਮ ਜਪਦੇ। ਤੇ ਨਾਲ ਮਹਾਰਾਜ ਜੀ ਨੇ ਇਹ ਵੀ ਫੈਸਲਾ ਕਰ ਦਿੱਤਾ, ਆਸਾ ਦੀ ਵਾਰ ਦੇ ਵਿੱਚ ਆਪਾਂ ਪੜ੍ਹਦੇ, ਜਿਨੀ ਐਸਾ ਹਰ ਨਾਮ ਨਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਵਿਰਥਾ ਸਭ ਜਾਏ, ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਕੀ ਕਰਨ ਵਾਸਤੇ ਆ ਗਿਆ? ਭਾਈ ਮਨੁੱਖਾ ਜਨਮ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆ ਗਏ? ਇਹ ਮਾਨਸ ਜਨਮ ਦੁਲੰਭ ਹੈ, ਅਮੋਲਕ ਹੈ, ਨਾਮ ਬਿਨਾਂ ਵਿਰਥਾ ਸਭ ਜਾਏ, ਬਿਨਾਂ ਪਰਮਾਤਮਾ ਦੇ ਨਾਮ ਤੋਂ ਇਹ ਵਿਰਥਾ ਚੱਲਿਆ ਜਾ ਰਿਹਾ ਹੈ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਮਨੁੱਖਾ ਜਨਮ ਦੇ ਵਿੱਚ ਆ ਕੇ ਨਾਮ ਬੀਜਣ ਦੀ ਵੱਤ ਲੱਗੀ ਹੈ, ਸਾਸੰਗ ਵੱਤ ਆਈ ਹੈ ਹੁਣ। ਤੇ ਜੇਕਰ ਵੱਤ ਲੱਗੀ ਹੋਵੇ, ਖੇਤ ਵਿੱਚ ਵੱਤ ਆਈ ਹੋਵੇ, ਕਿਸਾਨ ਬੀਜ ਨਾ ਬੀਜੇ ਕੀ ਖਾਏਗਾ? ਫਿਰ ਭੁੱਖਾ ਹੀ ਮਰੇਗਾ। ਹਾਂ, ਵੱਤ ਆਈ ਹੈ, ਬੀਜ ਬੀਜ ਦਿੱਤਾ ਜਾਂਦਾ ਹੈ, ਉੱਗ ਪੈਂਦਾ ਹੈ, ਖਾਣ ਵਾਸਤੇ ਦਾਣੇ ਪੈਦਾ ਹੋ ਜਾਂਦੇ ਨੇ, ਖਾ ਲੈਂਦਾ, ਪਰ ਜੇ ਬੀਜੇ ਹੀ ਨਾ ਬੀਜ। ਪਾਤਸ਼ਾਹ ਕਹਿੰਦੇ ਨੇ ਮਨੁੱਖਾ

ਆਤਮਾ ਦੀ ਸੱਚੀ ਦਰਗਾਹ ਦੇ ਵਿੱਚ ਖਾਏਗਾ। ਜੇਕਰ ਨਾ ਬੀਜਿਆ ਫਿਰ ਅੱਗੇ ਜਾ ਕੇ ਕੀ ਖਾਏਗਾ ਭਾਈ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਜਿਹੜੇ ਹਿਰਦੇ ਮਨਮੁੱਖ ਹਨ ਉਹ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਦੇ ਵਿੱਚ ਆਉਣਗੇ। ਅਤੇ ਅੱਜ ਦੇ ਹੁਕਮਨਾਮੇ ਦੇ ਵਿੱਚ ਤਾਂ ਮਹਾਰਾਜ ਜੀ ਨੇ ਇਹ ਕਹਿ ਦਿੱਤਾ ਭਾਈ, ਜੇ ਨਾਮ ਨਹੀਂ ਜਪਦਾ ਤਾਂ ਜਿਹੜੀ ਮਾਂ ਨੇ ਤੈਨੂੰ ਜਨਮ ਦਿੱਤਾ ਹੈ ਉਹ ਨਾ ਹੀ ਦਿੰਦੀ ਤਾਂ ਚੰਗੀ ਗੱਲ ਸੀ, ਬਾਂਝ ਹੀ ਰਹਿ ਜਾਂਦੀ।

ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਨਾਮ ਤੋਂ ਸੁਣਿਆ ਰਹਿੰਦਾ ਹੈ, ਬਾਂਝੇ ਤੁਰੇ ਫਿਰਦੇ ਨੇ ਅਤੇ ਵਾਰ ਵਾਰ ਜਨਮ ਮਰਨ ਦੇ ਗੇੜ ਦੇ ਵਿੱਚ ਆਉਣਗੇ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਮਾਝਾ ਸ਼ਬਦ ਦਾ ਅਰਥ ਹੈ ਹਿਰਦੇ ਦੇ ਅੰਦਰ ਕਿ ਹੇ ਮੇਰੇ ਮਨ, ਉਹ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਵੱਸ ਰਿਹਾ ਹੈ। ਮਾਝਾ ਦਾ ਅਰਥ ਹੈ ਅੰਦਰ। ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ।

ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਹਿਰਦਿਆਂ 'ਤੇ ਪਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ, ਕਿਰਪਾ ਕਰ ਦਿੱਤੀ, ਸੋਝੀ ਆ ਗਈ, ਗਿਆਨ ਆ ਗਿਆ। ਕਿਸ ਗੱਲ ਦਾ ਗਿਆਨ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਪਤਾ ਲੱਗ ਗਿਆ ਕਿ ਹੁਣ ਮਨੁੱਖਾ ਜਨਮ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣ ਦਾ ਇਹ ਸਮਾਂ ਮਿਲਿਆ। ਗਿਆਨ ਆ ਗਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ ਗੱਲ ਦਾ ਗਿਆਨ ਆ ਗਿਆ। ਸੋਝੀ ਆ ਗਈ ਕਿ ਮਨੁੱਖਾ ਜਨਮ ਮਿਲਿਆ ਹੈ ਭਗਤੀ ਕਰਨ ਵਾਸਤੇ। ਗਿਆਨ ਆ ਗਿਆ, ਫਰੀਦਾ ਚਾਰ ਗਵਾਇਆ, ਹੰਡ ਕਹਿ ਚਾਰ ਗਵਾਇਆ, ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ, ਇਸ ਗੱਲ ਦਾ ਗਿਆਨ ਆ। ਗੁਰੂ ਨੇ ਸੋਝੀ ਬਖਸ਼ਿਸ਼ ਕਰ ਦਿੱਤੀ।

ਤੇ ਹੁਣ ਨਾਮ ਜਪਣਾ ਕਿਵੇਂ ਹੈ? ਪਾਤਸ਼ਾਹ ਕਹਿੰਦੇ ਨੇ ਕਲਯੁਗ ਦੇ ਸਮੇਂ ਵਿੱਚ ਉਸ ਪਰਮਾਤਮਾ ਦੀ ਕੀਰਤੀ, ਉਸ ਪਰਮਾਤਮਾ ਦੀ ਬਾਣੀ ਪੜ੍ਹਨੀ ਸਭ ਤੋਂ ਉੱਤਮ ਕਰਮ ਹੈ, ਉੱਤਮ ਪਦ ਹੈ। ਤੇ ਮਿਲਦਾ ਕਿੱਥੋਂ ਹੈ? ਸਤਿਗੁਰ ਮਾਝਾ। ਇੱਥੇ ਮਾਝਾ ਸ਼ਬਦ ਦਾ ਅਰਥ ਹੈ ਗੁਰੂ ਦੇ ਰਾਹੀਂ, ਕਿਸੇ ਦੇ ਦੁਆਰਾ। ਕਿਉਂਕਿ ਗੁਰਬਾਣੀ ਦੇ ਬਾਣੀ ਦੇ ਜਿੰਨੇ ਵੀ ਸ਼ਬਦ ਹਨ, ਇੱਕ ਇੱਕ ਸ਼ਬਦ ਦੇ ਹਜ਼ਾਰਾਂ ਹੀ ਅਰਥ, ਅਤੇ ਉਹ ਸ਼ਬਦ ਦਾ ਅਰਥ ਹੈ ਗੁਰਬਾਣੀ ਦਾ, ਜੋ ਗੁਰਬਾਣੀ ਸ਼ਬਦ ਦੇ ਵਿੱਚੋਂ ਮਹਾਰਾਜ ਸੋਝੀ ਬਖਸ਼ਿਸ਼ ਕਰ ਰਹੇ ਨੇ, ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸ਼ਬਦਾਂ ਦਾ ਜਿਹੜਾ ਅਰਥ ਹੈ ਉਹ ਉਪਦੇਸ਼ ਦੇ ਹਿਸਾਬ ਨਾਲ ਆਉਂਦਾ ਹੈ, ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅਤੇ ਜਿਹੜਾ ਬਾਣੀ ਪੜ੍ਹਨੀ ਹੈ, ਇਸੇ ਕਰਕੇ ਕਿਹਾ ਹੈ ਭਾਈ ਬਾਣੀ ਦੀ ਸੰਥਿਆ ਲੈ ਕੇ ਪੜ੍ਹਨੀ ਚਾਹੀਦੀ। ਅਤੇ ਬਾਣੀ ਦੀ ਸੰਥਿਆ ਨਹੀਂ ਜਿਹੜੇ ਲੈ ਕੇ ਪੜ੍ਹਦੇ, ਫਿਰ ਅਰਥ ਦਾ ਅਨਰਥ ਬਣ ਜਾਂਦਾ ਹੈ। ਜਿਵੇਂ

ਸ਼ੇਖਪੁਰੀ ਜੀ ਦੇ ਸਲੋਕਾਂ ਵਿੱਚ ਆਉਂਦਾ ਹੈ। ਸ਼ੇਖਪੁਰੀ ਜੀ ਕਹਿੰਦੇ ਨੇ ਵੀ ਕੱਚੀ ਸਰੋਂ ਜੇ ਤੋੜ ਲਈ, ਵੱਢ ਲਈ, ਅਤੇ ਉਹਨੂੰ ਉਹਦੇ ਵਿੱਚੋਂ ਨਾ ਖਲ ਨਿਕਲਣੀ ਹੈ, ਨਾ ਤੇਲ ਨਿਕਲਣਾ, ਕੁਛ ਵੀ ਨਹੀਂ ਬਣਨਾ ਉਹਦੇ ਵਿੱਚੋਂ। ਅਤੇ ਹੁਣ ਇੱਥੇ ਸ਼ਬਦ ਆਉਂਦਾ ਹੈ ਕਾਚੀ ਸਰਸੋਂ ਪੇਲਕੈ, ਨਾ ਖਲ ਪਈ ਨਾ ਤੇਲ। ਹੁਣ ਲਿਖਿਆ ਖੱਖਾ ਲੱਲਾ ਹੈ, ਅਤੇ ਪੜ੍ਹਨ ਵਾਲੇ ਉਹਨੂੰ ਖਲ ਵੀ ਪੜ੍ਹ ਦਿੰਦੇ ਨੇ। ਹੁਣ ਖਲ ਦਾ ਅਰਥ ਹੈ ਚਮੜੀ, ਅਤੇ ਖਲ ਦਾ ਅਰਥ ਹੈ ਜਿਹੜੀ ਪਸ਼ੂਆਂ ਨੂੰ ਪਾਈ ਦੀ ਖਲ, ਸਰੋਂ ਤੋਂ ਬਣਦੀ ਖਲ। ਹੁਣ ਅਰਥ ਦਾ ਅਨਰਥ ਬਣ ਜਾਂਦਾ ਜੇ ਗਿਆਨ ਨਹੀਂ ਹੈ, ਸੰਥਿਆ ਨਹੀਂ ਲੱਗੀ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦਾ ਹਾਂ। ਪਰਮਾਤਮਾ ਹਿਰਦੇ ਵਿੱਚ ਗੁਪਤ ਰੂਪ ਵਿੱਚ ਵਸ ਰਿਹਾ ਸੀ, ਪਰਮਾਤਮਾ ਦਾ ਨਾਮ ਗੂੰਜ ਰਿਹਾ ਸੀ ਹਿਰਦੇ ਵਿੱਚ, ਪਰ ਗੁਪਤ ਸੀ, ਉਹਦਾ ਗਿਆਨ ਨਹੀਂ ਸੀ ਹੋ ਰਿਹਾ। ਪਰ ਜਦੋਂ ਗੁਰੂ ਦੀ ਸੰਗਤ ਮਿਲ ਗਈ, ਉਸ ਜਿਹੜਾ ਗੁਪਤ ਨਾਮ ਸੀ ਉਹ ਪ੍ਰਗਟ ਹੋ ਗਿਆ।

ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਤੇ ਹੋਇਆ ਕਿ ਉਹਨਾਂ ਦੇ ਮਨ ਦੇ ਵਿੱਚ ਨਾਮ ਟਿਕ ਗਿਆ, ਉਹਨਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ।

ਜਦੋਂ ਉਹ ਇਸ ਮਨੁੱਖਾ ਜਨਮ ਇਸ ਲੋਕ ਤੋਂ ਪਰਲੋਕ ਗਮਨ ਕਰਦੇ ਹਨ, ਲੋਕ ਤੋਂ ਪਰਲੋਕ ਜਦੋਂ ਸਵਾਸਾਂ ਰੂਪੀ ਪੂੰਜੀ ਖਤਮ ਹੁੰਦੀ ਹੈ, ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾ ਕੇ ਫਿਰ ਉਹਨਾਂ ਨੂੰ ਪੇਸ਼ ਹੋਣਾ ਪੈਂਦਾ ਹੈ। ਫਿਰ ਜੀਵਨ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਧਰਮ ਰਾਏ ਦਰ ਕਾਗਦ ਫਾਰੇ। ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਨਾਮ ਜਪਿਆ, ਬਾਣੀ ਪੜ੍ਹੀ, ਸਿਮਰਨ ਦੇ ਵਿੱਚ ਜੁੜੇ, ਸਤਸੰਗ ਦੇ ਵਿੱਚ ਆਏ, ਧਰਮਰਾਜ ਨੇ ਉਹਨਾਂ ਦੇ ਕਰਮਾਂ ਦਾ ਲੇਖਾ ਪਾੜ ਦਿੱਤਾ, ਉਹ ਮੁਕਤ ਹੋ ਗਏ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁਨੀ ਦੇਹ ਫਿਰੈ ਬਿਨ ਨਾਵੈਂ, ਫਿਰ ਖਪ ਖਪ ਮੂਏ ਕਰਾਂਝਾ। ਮਹਾਰਾਜ ਕਿਰਪਾ ਕਰਨ, ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਗਰ ਕਰੇ ਜੇ ਆਪਣੀ ਤਰਦਰੀ ਸਤਿਗੁਰ ਪਾਇਆ। ਇਹੋ ਜੀਉ ਬਹੁਤੇ ਜਨਮ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ।

0: ਨਾਨਕ ਮਤੀ ਮਿੱਥਿਆ ਕਰਮ ਸੁੱਟਾ ਨਿਸਾਨ ਪੌੜੀ।
1: ਸੱਚਾ ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ ਦਾ ਤਿਨੀ ਸੱਚ ਕਮਾਇਆ।

0: ਔਰ ਹਉਮੈ ਚਖਣਾ ਚਾਕ ਮਹੱਲਾ ਪਹਿਲਾ।
1: ਲਿਖ ਲੱਭੜਿਆ ਤੇਤਾ ਕੜਿਆ ਬੋਤੀ ਭਵਿਆ ਤੇਤ ਲਵਿਆ ਭੇਤੀਆ ਦੇ ਦੁੱਖ ਦੀ ਆ ਸਭ ਵਿਜੇ ਆਪਣਾ ਕੀਆ ਅਨਣ ਖਾਇਆ ਸਤਿਗੁਆ ਬੁੱਧ ਪਾਇਆ ਦੂਜਾ ਭਾਇਆ ਬਸਤ ਨਾ ਪੈਰੇ ਅਨਸਕਾਰੇ ਮੋਹਨ ਗੁਪਤਾ ਜਾਗਰ ਮਨਸੂਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਰਸਾਈ ਪਾਈ।

ਮਾਰੀ ਹੈ ਜਿਹਾ ਘਾਲੇ ਘਾਲਣਾ ਤਿਵੇ ਹੁਣਾ ਵਿਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿਤ ਤਰ ਗਏ ਗਿਆ ਹਾਰੀ ਹੈ ਪੜਿਆ ਤੇ ਉਵੇਂ ਆ ਵਿਚਾਰ ਗਿਆ ਵਿਚਾਰੀ ਹੈ ਮੋਹ ਚਲੈ ਸੁਗ ਮਾਰੀ।

0: ਤਗਨ ਜੀਵੈ ਤਗਨ ਕੀ ਤਗ ਆਪੇ ਬੱਤੀ ਵਰਧਾਗ ਵਰਕ ਤੈ ਭਾਲ ਕਰੀ ਵਿਆਹ ਗੁਰਕਾਗ ਦਸੀ ਰਾਸ ਨੂੰ ਇੱਕ ਨੂੰ ਕੈ ਵਡਾਣ ਮਨ ਅੰਦਾ ਨਾ ਸੁਧਾਰ ਪੌੜੀ
1: ਸਾਹਿਬ ਦਿਆਲ ਕਿਰਪਾ ਕਰੇ ਦਸਾਈ ਕਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੋ ਕਰੇ ਮਨ ਹੋ ਜਿੰਦਿਆ ਸੋ ਫਲ ਪਾਏ ਸੀ।

0: ਸੋ ਨਾਨ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ।
1: ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਹਿੰਦਾ, ਆਪੇ ਦੇ ਵਡਿਆਹੀ ਆਪੇ ਹੀ ਕਰਮ ਕਰਾਹਿੰਦਾ, ਵਡੋ ਵਡਾ ਵੱਡ ਮੇਦਨੀ ਸਿਰਾ ਸਿਰ ਧੰਦੇ ਲਾਹਿੰਦਾ, ਨਦਰ ਉਪੱਠੀ ਜੇ

ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਹਨ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਅਗਾਹਾਂ ਤੋਂ ਸੁਚੱਜੀ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰ ਆਈ ਸਾਧ ਸੰਗਤ ਦੇ ਹਿਰਦਿਆਂ 'ਚ ਵਸਾਉਣਾ, ਆਈ ਹੋਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ